ਸਿਫਤੀ ਕਰ ਰਹੇ ਹਾਂ, ਉਪਮਾ ਕਰ ਰਹੇ ਹਾਂ, ਉਹਦੀ ਸ਼ਲਾਘਾ ਕਰ ਰਹੇ ਹਾਂ। ਆਓ ਇੱਕ ਕੰਮ ਹੋਰ ਕਰੀਏ, ਜਿਸ ਕੰਮ ਕਰਨ ਨਾਲ ਗੁਰੂ ਹੋਰ ਜ਼ਿਆਦਾ ਖੁਸ਼ ਹੋ ਜਾਏ। ਪਾਤਸ਼ਾਹ ਰਹਾਓ ਦੀ ਪੰਕਤੀ ਚ ਕੀ ਫਰਮਾਉਂਦੇ ਹਨ, ਮਰ ਮੇਰੇ ਕਰਤੇ ਨੂੰ ਸਲਾਹੇ ਤੇ ਸਭੇ ਛੱਡ ਸਿਆਣਾ। ਗੁਰੂ ਘਰ ਦੇ ਵਿੱਚ ਕਦੇ ਚਤਰਾਈ ਨਹੀਂ ਚੱਲਦੀ, ਸਿਆਣਪ ਨਹੀਂ ਚੱਲਦੀ। ਇੱਥੇ ਕੀ ਚੱਲਦਾ ਹੈ? ਇੱਥੇ ਪ੍ਰੇਮ ਚੱਲਦਾ ਹੈ। ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਆ। ਅਸੀਂ ਆਪਣੇ ਮਨ ਦੀਆਂ ਚਤਰਾਈਆਂ ਛੱਡੀਏ, ਸਿਆਣਪਾ ਛੱਡ ਕੇ ਤੇ ਗੁਰੂ ਦੀ ਚਰਨੀ ਤਾਂ ਲੱਗੀ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਪ੍ਰਮਾਦੇ ਹਨ,

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

तुमरी कृपा में सुख घनेर जा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰਵ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਗੁਰੂ ਘਰ ਵਿਖੇ ਇਸੇ ਸੰਬੰਧ ਵਿੱਚ ਜੋ 21 ਨਵੰਬਰ ਨੂੰ ਅਮਰ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅਮਰ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਸਵਾ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਜਿਹਦੇ ਵਾਲੇ ਜੋ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾ

ਹੋਂ ਆਖ ਨਾ ਸਕਾਂ ਹੋਂ ਮੂਰਖ ਮੁਗਧ ਨੀ ਜਾਣ ਜਨ ਨਾਨਕ ਉਹ ਹਰ ਬਖਸ਼ ਲੈ ਮੇਰੇ ਸੁਆਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ 436 ਅੰਕ ਦੇ ਉੱਤੇ ਆਸਾ ਰਾਗ ਦੇ ਵਿੱਚ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਫਜ਼ੀਲ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਨ ਪੀਰ ਦਸਤਗੀਰ ਨਿਰੰਕਾਰ ਸਵਰੂਪ ਇਲਾਹੀ ਜੋਤ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਪ੍ਰਮਾਣ ਦੀ ਬਖਸ਼ਿਸ਼ ਹੋਈ ਏ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਇਹ ਫਰਮਾਨ ਚਾਰ ਹਿੱਸਿਆਂ ਦੇ ਵਿੱਚ ਹੈ। ਧਾਰਮਿਕ ਗੁਣੀਆਂ ਦੇ ਵਿੱਚ ਜਿਹੜੀ ਆਤਮਿਕ ਅਵਸਥਾ ਹੈ ਉਹਦੇ ਚਾਰ ਸਟੈਪ ਨੇ, ਪ੍ਰਵਿਰਤੀ ਮਾਰਗ, ਸਤਿਗੁਰੂ ਮਿਲਾਪ, ਬੈਰਾਗ ਤੇ ਬੈਰਾਗ ਤੋਂ ਬਾਅਦ ਸਹਿਜ, ਸਹਿਜ ਅਵਸਥਾ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਮਿਲਾਪ। ਜਦੋਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਹੋ ਜਾਂਦਾ ਹੈ, ਫਿਰ ਉਹਨੂੰ ਕਿਸੇ ਦੀ ਕਾਨ ਨਹੀਂ ਹੁੰਦੀ। ਉਹਦੇ ਨਾਲ ਮਿਲਾਪ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਤੇ ਵਾਹਿਗੁਰੂ ਦੋ ਨਹੀਂ ਹਨ, ਗੁਰ ਗੋਬਿੰਦ ਗੋਬਿੰਦ ਗੁਰ, ਇੱਕ ਜੋਤ ਦੋਏ ਨਾਂ ਚਰਾਇਆ, ਕਿਉਂਕਿ ਉਹ ਜੋਤ ਏ ਉਹ ਅਜੂਨੀ ਏ, ਉਹ ਜੂਨੀਆਂ ਚ ਨਹੀਂ ਆਉਂਦੀ ਤੇ ਉਸ ਜੋਤ ਨੇ ਇੱਥੇ ਰੂਪ ਧਾਰਿਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੂਪ ਧਾਰਿਆ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਆ ਮੇਰਾ ਨਹੀਂ, ਮੈਂ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਦਿਆਂ, ਇਸ ਨਾਮ ਨੂੰ ਗਾਈ, ਜਦੋਂ ਇਸ ਨਾਮ ਦੇ ਨਾਲ ਭਿੱਜ ਜਾਏਗਾ ਫਿਰ ਤੇਰਾ ਉਸ ਵਾਹਿਗੁਰੂ ਨਾਲ ਮਿਲਾਪ ਹੋਏਗਾ, ਫਿਰ ਤੈਨੂੰ ਦੁਨੀਆਂ ਚ ਕਿਸੇ ਦੀ ਕਾਣੋ ਜਿਹੜੀ ਹੈ ਉਹ ਨਹੀਂ ਹੋਏਗੀ। ਇਸ ਸਾਰੇ ਫੁਰਮਾਨ ਦਾ ਭਾਵ ਅਖੀਰਲੀ ਪੰਕਤੀ ਤੁਰਾ ਹੈ, ਨਾਨਕ ਗੁਰੂ ਨਾਨਕ ਸਾਹਿਬ ਨਾਨਕ ਜੋਤ। ਭਾਈ ਨੰਦ ਲਾਲ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਸਰੀਰ ਨਹੀਂ ਮੰਨਿਆ, ਜੋਤ ਮੰਨਿਆ। ਉਸ ਜੋਤ ਨੇ ਜਦੋਂ ਧਾਰਿਆ ਸੀ ਉਹਨੇ ਠਾਕੁਰ, ਇੱਕ ਪਾਠ ਹੁੰਦਾ ਠਾਕਰ, ਠਾਕਰ ਹੁੰਦਾ ਪੱਥਰ ਦੀ ਮੂਰਤੀ ਹੋ ਸਕਦੀ। ਠਾਕੁਰ ਕੱਕੇ ਨੂੰ ਔਂਕੜ ਲੱਗਾ ਉੜਿਆ ਸਵੇਰ, ਔਰ ਜਿਹੜਾ ਹਿਰਦੇ ਚ ਵਸਣ ਵਾਲਾ, ਜਿਹੜਾ ਅੰਦਰ ਹਿਰਦੇ ਚ ਵਸ ਜਾਂਦਾ ਹੈ। ਮੀਤ ਹਮਾਰੈ ਹਮ ਨਾਹੀ ਲੋਕਾਂ, ਹੁਣ ਮੇਰਾ ਉਹ ਵਾਹਿਗੁਰੂ ਅਕਾਲ ਪੁਰਖ ਮਿੱਤਰ ਮਿਲ ਗਿਆ ਹੈ, ਹੁਣ ਆਖੇ ਮੈਨੂੰ ਕਿਸੇ ਦੀ ਕਾਣ ਹੋਵੇ
ਨਹੀਂ। ਹੁਣ ਕੋਈ ਤੋੜਨ ਦੀ ਕੋਸ਼ਿਸ਼ ਵੀ ਕਰੇ ਤੇ ਟੁੱਟ ਨਹੀਂ ਸਕਦਾ। ਤੇ ਜਿਸ ਜਿਸ ਨੇ ਗੁਰੂ ਨਾਨਕ ਦੇ ਘਰ ਨਾਲ ਮਿੱਤਰਤਾ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ, ਮੀਰੀ ਪੀਰੀ ਦੇ ਮਾਲਕ ਨੇ, ਕਲਗੀਧਰ ਪਾਤਸ਼ਾਹ ਨੇ ਇਹੋ ਜਿਹੀ ਕਿਰਪਾ ਕੀਤੀ ਕਿ ਉਹਨਾਂ ਨੂੰ ਅਲਾਹੀ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ ਤੋੜਨ ਵਾਸਤੇ ਆਏ ਆ ਵੀ ਸਾਡੀ ਕਾਨ ਮੰਨੋਗੇ ਤੁਸੀਂ ਤੋੜ ਦਿਓਗੇ। ਸਾਈ ਮੀਆਂ ਮੀਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਮਿੱਤਰ ਹੈ। ਪੀਰ ਬੁੱਧੂ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਮਿੱਤਰ ਹੈ। ਘੁੱਲੂ ਮਾਲੀ ਤੇ ਸੈਦ ਬੀਬੀ ਨੇ ਸਤਿਗੁਰ ਸਾਹਿਬ ਜੀ ਦੇ ਨਾਲ ਮਿੱਤਰਤਾ ਕੀਤੀ ਹੋਈ ਤੇ ਸਤਿਗੁਰ ਸਾਹਿਬ ਜੀ ਨੇ ਇਹਨਾਂ ਤੇ ਅਲਾਹੀ ਬਖਸ਼ਿਸ਼ ਕੀਤੀ ਹੈ ਤੇ ਇਹ ਯਾਦ ਰੱਖਿਓ ਜੇ ਕਿ ਫਿਰ ਉਹਨਾਂ ਨੂੰ ਤੋੜਨ ਵਾਲਾ ਕੋਈ ਨਹੀਂ ਆ ਸਕਦਾ। ਸਾਡਾ ਖਾਲਸਾ ਪ੍ਰਕਾਸ਼ ਪੜਾਂਗ ਵਿੱਚ ਮਿੱਤਰਾਂ ਦਿੱਤਾ ਹੈ ਕਿ ਸਰਹੰਦ ਦੇ ਵਿੱਚ ਸੈਦ ਬੀਬੀ ਤੇ ਘੁੱਲੂ ਮਾਲੀ ਜਾਂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨਾਲ ਪਿਆਰ ਕਰਦੇ ਆ, ਕਿਤੇ ਵੇਲੇ ਕਵੇਲੇ ਟਾਈਮ ਕੱਢ ਕੇ ਸੂਬੇ ਸਰਹੰਦ ਨੂੰ ਪਤਾ ਨਹੀਂ ਲੱਗਣ ਦਿੰਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਵੀ ਤੇ ਜਿਹੜਾ ਗੁਰੂ ਨਾਲ ਮਿੱਤਰਤਾ ਕਰਦਾ, ਗੁਰੂ ਕਹਿੰਦਾ ਮੈਂ ਤੈਨੂੰ ਨਾ ਜਹਾਨ ਵਿੱਚ ਪ੍ਰਗਟ ਕਰ ਦਿਆਂ। ਇੱਕ ਹੁੰਦਾ ਕਿਸੇ ਦੀ ਪੈਜ ਰੱਖਣੀ, ਇੱਕ ਹੁੰਦੀ ਪੈਜ ਪ੍ਰਗਟ ਕਰਨੀ। ਭਾਈ ਗੁਰਦਾਸ ਜੀ ਨੇ ਸੰਤ ਰੇਣ ਮੱਜਣ, ਇੱਥੇ ਸੰਤ ਦਾ ਅਰਥ ਹੈ ਗੁਰੂ, ਕਿ ਜਿਹਨੇ ਗੁਰੂ ਦੀ ਧੂੜੀ ਵਿੱਚ ਇਸ਼ਨਾਨ ਕੀਤਾ। ਗੁਰੂ ਸ਼ਬਦ ਏ ਤੇ ਸ਼ਬਦ ਦੀ ਧੂੜੀ ਸ਼ਬਦ ਦੇ ਨਾਮ ਹੈ। ਭਾਉ ਭਗਤ ਭੋਜਨ, ਜਿਹਨੇ ਗੁਰੂ ਕੇ ਸ਼ਬਦ ਨਾਲ ਪ੍ਰੇਮ ਕੀਤਾ ਇਹ ਭੋਜਨ ਛਕਣਾ ਕੀਤਾ ਹੈ। ਸ੍ਰੀ ਗੁਰੂ ਕਿਰਪਾ ਕੇ ਪੈਜ ਪ੍ਰਗਟਾਈਏ, ਗੁਰੂ ਕਿਰਪਾ ਦੇ ਨਾਲ ਉਹਦੀ ਪੈਜ ਜਹਾਨ ਦੇ ਵਿੱਚ ਪ੍ਰਗਟ ਹੁੰਦੀ ਹੈ। ਪਹਿਲੀ ਮਿੱਤਰਤਾ ਗੁਰੂ ਨਾਲ ਹੈ। ਸਤਿਗੁਰ ਸਾਹਿਬ ਦਾ ਇੱਕ ਪ੍ਰਮਾਣ ਹੈ, ਜਾਨੀ ਸੰਤ ਕੀ ਮਿੱਤਰਾਈ। ਗੁਰਬਾਣੀ ਵਿਆਕਰਨ ਅਨੁਸਾਰ ਜਦੋਂ ਕੀ ਅੱਗੇ ਲੱਗਾ ਹੋਵੇ ਤੇ ਪਿਛਲਾ ਅੱਖਰ ਮੁਕਤਾ ਹੋਵੇ, ਸਾਧ ਹੋਵੇ, ਜਨ ਹੋਵੇ, ਸੰਤ ਹੋਵੇ, ਤੇ ਉਹਦੇ ਅਰਥ ਗੁਰੂ ਬਣਦੇ ਆ ਗੁਰਬਾਣੀ ਦੇ ਨਿਯਮ ਅਨੁਸਾਰ, ਗੁਰਬਾਣੀ ਵਿਆਕਰਨ ਅਨੁਸਾਰ। ਹੁਣ ਇੱਥੇ ਸਤਿਗੁਰ ਸਾਹਿਬ ਜੀ ਨੇ ਤੱਤਾ ਮੁਕਤਾ ਰੱਖਿਆ ਤੇ ਅੱਗੇ ਕੀ ਲਾਇਆ ਵੀ ਗੁਰੂ ਦੇ ਨਾਲ ਮਿੱਤਰਤਾ ਕੀਤੀ। ਗੁਰੂ ਕਹਿੰਦਾ ਆ ਮੈਂ ਤੈਨੂੰ ਇਲਾਹੀ ਬਖਸ਼ਿਸ਼, ਤੈਨੂੰ ਪਰਮੇਸ਼ਰ ਨਾਲ ਮਿਲਾਪ ਕਰਨ ਵਾਲੇ, ਜਾਨੀ ਸੰਤ ਕੀ ਮਿੱਤਰਾਈ, ਕਰ ਕਿਰਪਾ ਦੀਨੋ ਹਰ ਨਾਮ। ਗੁਰੂ ਨੇ ਕਿਹਾ ਮੈਂ ਤੂੰ ਮਤਲਬ ਮਿੱਤਰਤਾ ਕੀਤੀ ਹੈ, ਮੈਂ ਤੇਰੇ ਤੇ ਰਹਿਮਤ ਕਰਕੇ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਂ ਦਿਆਂ। ਨਾਂ ਤੈਨੂੰ ਕਿਉਂ ਦਿਆਂਗਾ ਕਿ ਤੂੰ ਉਸ ਵਾਹਿਗੁਰੂ ਨੂੰ ਵਿਛੜ ਚੁੱਕਾ ਹੋਇਆ, ਮਿਲਾਪ ਤੇਰਾ ਪਹਿਲਾਂ ਹੋਇਆ ਸੀ ਲੇਕਿਨ ਇਹ ਨਾਮ ਤੇਰਾ ਫਿਰ ਮਿਲਾਪ ਕਰਾ ਦੇਗਾ। ਜਿੱਦਣ ਤੇਰਾ ਮਿਲਾਪ ਹੋ ਗਿਆ ਉਦਣ ਤੂੰ ਦੁਨੀਆਂ ਚ ਕਿਸੇ ਦੀ ਕਾਨੂੰ ਨਹੀਂ ਹੋਈ। ਕਰ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਯੋਗ ਮਲਾਈ। ਇੱਥੇ ਪੂਰਵ ਦਾ ਅਰਥ ਹੈ ਕਿ ਜਿਹੜਾ ਤੇਰਾ ਪਹਿਲਾਂ ਉਹਦੇ ਨਾਲ ਸੰਯੋਗ ਹੋਇਆ ਸੀ, ਤੂੰ ਵਿਛੜ ਗਿਆ ਸੀ, ਤੇਰਾ ਉਹ ਸੰਯੋਗ ਮੈਂ ਦੁਬਾਰਾ
ਤੈਨੂੰ ਉਹਦੇ ਨਾਲ ਮਿਲਾ ਦਿਆਂ, ਤੈਨੂੰ ਇਹੋ ਜਿਹਾ ਨਾਮ ਦਿੱਤਾ ਹੈ ਕਿ ਹੁਣ ਉਹ ਨਾਮ ਦੇ ਸਦਕਾ ਇਸ ਸੰਸਾਰ ਦੇ ਵਿੱਚ ਇਹ ਲੋਕਾਂ ਸੁੱਖ ਪਾਇਆ। ਤੂੰ ਇਸ ਲੋਕ ਦੇ ਵਿੱਚ ਸੁੱਖ ਪਾਏਗਾ ਔਰ ਤੇਰਾ ਉਹ ਸੁੱਖ ਜਿਹੜਾ ਹੈ ਨਾ ਇਲਾਹੀ ਸੁੱਖ, ਉਹਨੂੰ ਕੋਈ ਤੋੜ ਨਹੀਂ ਸਕੇ। ਸੈਦ ਬੀਬੀ ਤੇ ਘੁੱਲੂ ਮਾਲੀ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਪਕੜ ਲਿਆ ਗਿਆ। ਜਦੋਂ ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ ਜਾਂਦੇ ਆ, ਇਹਨਾਂ ਦੀ ਸਹਿਮਤੀ ਨਾਲ ਹੀ ਮੋਤੀ ਮਹਿਰ ਉਹਨੂੰ ਪੈਂਦਾ ਰਿਹਾ ਹੈ ਤੇ ਆਖਿਆ ਇਹਨਾਂ ਨੂੰ ਸੰਗਸਾਰ ਕਰ। ਇਸਲਾਮ ਦੀ ਦੁਨੀਆਂ ਚ ਸੰਗਸਾਰ ਦੀ ਸ਼ਰ੍ਹਾ ਇਹ ਹੁੰਦੀ ਹੈ ਕਿ ਬੰਦੇ ਨੂੰ ਅੱਧਾ ਧੜ ਧਰਤੀ ਚ ਗੱਠ ਦਿਓ ਤੇ ਉਹ ਤੇ ਦਹੀਂ ਸਿੱਟ ਦਿਓ, ਪੱਥਰ ਮਾਰੋ ਤੇ ਕੁੱਤੇ ਛੱਡ। ਹੁਣ ਬਹੁਤ ਦੁੱਖ ਹੈ, ਪਰ ਹੁਣ ਉਹਨਾਂ ਕੋਲ ਕੀ ਹੈ? ਪੀਰ ਬੁੱਧੂ ਸ਼ਾਹ ਵੀ ਗੁਰੂ ਕੀ ਕਲਾਮ ਜਪਜੀ ਸਾਹਿਬ ਦੇ ਨਾਲ ਜੁੜਦਾ ਸੀ, ਸੁਖਮਣੀ ਸਾਹਿਬ ਨਾਲ ਜੁੜਦਾ ਸੀ। ਪੀਰ ਬੁੱਧੂ ਸ਼ਾਹ ਦੇ ਰਾਹੀਂ ਸੈਦ ਬੀਬੀ ਤੇ ਘੁੱਲੂ ਮਾਲੇ ਜਪਜੀ ਸਾਹਿਬ ਨਾਲ ਜੁੜਦੇ ਸੀ, ਸੁਖਮਣੀ ਸਾਹਿਬ ਨਾਲ ਜੁੜਦੇ ਸੀ, ਗੁਰੂ ਕੀ ਬਾਣੀ ਨਾਲ ਜੁੜਦੇ ਸੀ। ਹੁਣ ਜਦੋਂ ਇਹ ਗੱਲ ਪਤਾ ਲੱਗੀ, ਪੌਣੀ ਤੇ ਬਾਣੀ ਨੇ ਠੰਡ ਸੀ, ਪਰ ਯਾਦ ਰਹੋ ਕਿ ਮਨਮੁੱਖਾਂ ਦੇ ਹਿਰਦੇ ਸੜਦੇ ਹੁੰਦੇ, ਮੀਂਹ ਪੈਂਦਾ ਹੈ, ਸਭ ਘਾਹ ਫੂਸ ਹਰੇ ਹੁੰਦੇ ਆ, ਪਰ ਅੱਕ ਤੇ ਜਵਾ ਮੀਂਹ ਨਾ ਸੁੱਕ ਜਾਇਆ ਕਰਦੇ। ਸਾਵਣ ਵਣ ਹਰਿਆਵਲੇ ਉੱਠੇ ਸੁੱਕੇ ਅੱਕ ਜਵਾਹ। ਸਹਿਜ ਬੀਬੀ ਘੁੱਲੂ ਮਾਲੀ ਪਾਗੇ ਸ਼ਾਨ ਨੇ ਨਿਰਾਲੀ ਤੇਰੇ ਲਾਲਾਂ ਦੇ ਪਿਆਰ, ਲੇਕਿਨ ਦੁੱਖ ਨਹੀਂ ਪਾਇਆ। ਤੂੰ ਨਾਮ ਦਿੱਤਾ ਇਹ ਲੋਕੈ ਸੁੱਖ ਪਾਇਆ, ਨਹੀਂ ਭੇਟ ਧਰਮ ਰਾਇਆ। ਇਸ ਦੁਨੀਆਂ ਦਾ ਦੁੱਖ ਕੀ? ਜਿਹੜੇ ਧਰਮਰਾਜ ਦੀ ਦੁਨੀਆਂ ਡਰਦੀ ਏ, ਜਿਹਨੇ ਗੁਰੂ ਨਾਲ ਮਿੱਤਰਤਾ ਕੀਤੀ, ਗੁਰੂ ਨੇ ਆਖਿਆ ਤੂੰ ਨਾਮ ਦਿਆ ਤੇਰਾ ਉਸ ਵਾਹਿਗੁਰੂ ਨਾਲ ਮਿਲਾਪ ਹੋਏਗਾ, ਤੂੰ ਸਿੱਖ ਬਣ ਕੇ ਮਿਲਾਪ ਗਣੇ, ਤੂੰ ਪੁੱਤਰ ਕਰਕੇ ਮਿਲਾਪ ਕਰੇ, ਤੂੰ ਮਿੱਤਰ ਬਣ ਕੇ ਮਿਲਾਪ ਕਰੇ, ਉਹ ਧਰਮਰਾਜ ਤੈਨੂੰ ਨਹੀਂ ਬੁਲਾ ਸਕਦਾ। ਇਹ ਲੋਕੈ ਸੁੱਖ ਪਾਇਆ, ਨਹੀਂ ਭੇਟ ਧਰਮ ਰਾਇਆ। ਹਰ ਦਰਗਹਿ ਸੋਭਾਵੰਤ। ਇਸ ਦੁਨੀਆਂ ਚ ਕੋਈ ਅਫਸਰ ਕਿਸੇ ਨੂੰ ਮਾਣ ਦੇ ਦੇਵੇ ਨਾ, ਉਹ ਫੁੱਲਿਆ ਨਹੀਂ ਸਮਾਉਂਦਾ ਕਿ ਮੈਨੂੰ ਅੱਜ ਫਲਾਣੇ ਅਫਸਰ ਨੇ ਮਾਣ ਸਨਮਾਨ ਕੀਤਾ। ਹਾਲਾਂਕਿ ਇਹ ਝੂਠੇ ਮਾਣ ਸਨਮਾਨ ਹੁੰਦੇ ਆ, ਵੀ ਇਹ ਤੇ ਸਿਫਾਰਸ਼ਾਂ ਨਾਲ ਲਏ ਹੁੰਦੇ ਬਹੁਤਾਤ, ਜਿਹੜੇ ਅੱਜ ਪਦਮ ਭੂਸ਼ਣ ਅਵਾਰਡ ਲਈ ਬੈਠੇ ਆ, ਕਿਸੇ ਨੇ ਕਿਸੇ ਦੇ ਰਾਹੀਂ ਸਰਕਾਰ ਨੂੰ ਸਿਫਾਰਸ਼ ਪਾਈ, ਕਿਸੇ ਨੇ ਕਿਸੇ ਦਾ ਹੀ ਸਿਫਾਰਸ਼ ਪਾਈ, ਉਹ ਝੂਠੇ ਸਨਮਾਨ ਲਏ। ਪਰ ਤੈਨੂੰ ਜਦੋਂ ਤੂੰ ਉਹ ਨਾਮ ਲਿਆ, ਨਾਮ ਲੈ ਕੇ ਉਸ ਨਾਮ ਨੂੰ ਜੋ ਇਸ ਪ੍ਰਮਾਣ ਦੀ ਪਹਿਲੀ ਪੰਕਤੀ ਕਿ ਹਮ ਘਰ ਸਾਚਾ ਸੋਹ ਲੜਾ, ਕਿ ਮੇਰੇ ਘਰ ਵਿੱਚ ਉਹ ਸੱਚੇ ਦੇ ਸੋਹਲੇ ਗਾਏ ਗਏ। ਸੋਹਲੇ ਦੁਨੀਆਂ ਚ ਵੀ ਗਾਏ ਜਾਂਦੇ ਆ, ਦੁਨੀਆਂ ਦੇ ਸੋਹਲਿਆਂ ਦਾ ਚਾਰ ਮਿੰਟ ਦੀ ਖੁਸ਼ੀ ਏ, ਲੇਕਿਨ ਇਹ ਨਹੀਂ ਅਰਥ ਕਰ ਸਕਦਾ ਕਿ ਦੁਨੀਆਂ ਦੇ ਕਿਸੇ ਦੇ ਸੋਹਲੇ ਗਾਏ ਤੇ ਉਹਦੇ ਕੋਲ ਸਦਾ ਦੇ ਖੇੜਾ। ਅੱਜ ਕਿਸੇ ਦੇ ਸੋਹਲੇ ਗਾਏ, ਕਿਸੇ ਨੇ ਚਾਰ ਕੌਡੀਆਂ ਦੇ ਦਿੱਤੀਆਂ, ਕੱਲ ਫਿਰ ਮੁਕੀਆਂ ਫਰਕ ਹੋਇਆ। ਲੇਕਿਨ ਜਿਹੜਾ ਸਾਡੇ ਘਰ ਸੋਹਲਾ, ਸਾਡੀ ਪਏ ਰਾਤ ਦੀ ਬਾਣੀ ਦਾ ਨਾਮ ਹੀ ਸੋਹਲਾ, ਉਹ ਸੋਹਲਾ ਜਿਹੜਾ ਗਾਉਂਦਾ ਹੈ ਉਹਨੂੰ ਇਲਾਹੀ ਬਖਸ਼ ਹੁੰਦੀ ਹੈ ਕਿ ਫਿਰ ਉਹਦੇ ਵਿੱਚੋਂ ਉਹ ਆਤਮਕ ਸੁੱਖ ਹੈ ਟੁੱਟਦਾ ਨਹੀਂ। ਉਹਨੂੰ ਧਰਮ ਨਾਲ ਹੀ ਮਿਲਦਾ, ਉਹਦੀ ਮਾਣ ਦਰਗਾਹ ਦੇ ਵਿੱਚ ਮਾਣ ਪਾਉਂਦਾ। ਹਰ ਦਰਗਾਹ ਸੋਭਾਵੰਤ, ਹੁਣ ਗਰਭ ਰਾਹੀਂ ਬਸੰਤ, ਦੁਬਾਰਾ ਉਹਨੂੰ ਜੰਮਣ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪੈਂਦਾ। ਔਰ ਇਲਾਹੀ ਬਾਣੀ ਦੇ ਵਿੱਚ ਸਭ ਤੋਂ ਵੱਡਾ ਜੋਖੀ ਇਹ ਮੰਨਿਆ ਗਿਆ ਹੈ ਕਿ ਜਿਹੜਾ ਜਨਮ ਲੈਣਾ ਤੇ ਫਿਰ ਮਰਨਾ ਵੀ, ਇਹ ਬਹੁਤ ਵੱਡੇ ਦੁੱਖ ਨੇ। ਤੇ ਸਾਹਿਬ ਜੀ ਕਹਿੰਦੇ ਮੈਂ ਤੈਨੂੰ ਨਾਮ ਦਿੱਤਾ ਹੈ,
ਤੇਰੇ ਇਹ ਜੰਮਣ ਮਰ ਦਾ ਕੰਮ ਹੀ ਖਤਮ ਕਰ ਦਿੱਤਾ। ਹੁਣ ਗਰਭ ਰਾਹੀਂ ਬਸੰਤ ਗੁਰ ਕੈ ਚਰਨ ਚਿੱਤ ਲਾਗਾ, ਨਾਮ ਚਰਨ ਤੇ ਸ਼ਬਦ ਇਹਨਾਂ ਤਿੰਨਾਂ ਦੀ ਇੱਕ ਪਰਿਭਾਸ਼ਾ ਹੈ। ਸ਼ਬਦ ਹੀ ਚਰਨ ਨੇ, ਨਾਮ ਹੀ ਚਰਨ ਨੇ ਤੇ ਨਾਮ ਹੀ ਸ਼ਬਦ ਨੇ। ਹੁਣ ਤੇਰਾ ਨਾਮ ਦੇ ਰਾਹੀਂ ਜਿਹੜੀ ਤੂੰ ਗੁਰੂ ਨਾਲ ਮਿੱਤਰਤਾ ਕੀਤੀ, ਤੈਨੂੰ ਨਾਮ ਦਿੱਤਾ, ਹੁਣ ਤੇਰਾ ਸੰਯੋਗ ਸੁਭਾਗਾ ਸ੍ਰੇਸ਼ਟ ਭਾਗਾ ਵਾਲਾ ਹੋ ਗਿਆ। ਤੇਰੇ ਭਾਗ ਬੜੇ ਚੰਗੇ ਹੋ ਗਏ, ਤੇਰਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਸੰਯੋਗ ਹੋ ਗਿਆ। ਗੁਰ ਕੈ ਚਰਨ ਚਿੱਤ ਲਾਗਾ, ਤੇਰਾ ਚਿੱਤ ਉੱਥੇ ਨਾ ਲੱਗ ਗਿਆ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਜਾਣਦੇ ਜੇ ਸੰਤ ਫੇਰੇ ਤੱਤਾ ਫਿਰ ਮੁਕਤਾ ਹੈ ਤੇ ਕੱਕੇ ਨੂੰ ਬਿਹਾਰੀ। ਕੱਕ ਕੀ ਲੱਗਣ ਕਰਕੇ ਗੁਰੂ ਕੀ ਧੂੜੀ, ਗੁਰੂ ਕੇ ਨਾਮ, ਗੁਰੂ ਦਾ ਨਾਮ ਚਰਨ ਸੀ। ਗੁਰ ਕੈ ਚਰਨ ਚਿਤ ਲਾਗਾ, ਧਨ ਧਨ ਸੰਯੋਗ ਸੁਭਾਗਾ, ਸੰਤ ਕੀ ਧੂੜ ਲਾਗੀ ਮੇਰੇ ਮਾਥੇ। ਇੱਕ ਗੱਲ ਨੋਟ ਕਰਿਓ, ਜੇ ਜੋੜਿਆਂ ਦੀ ਸੇਵਾ ਬੜੀ ਉੱਤਮ ਹੈ, ਪਰ ਜਿਹੜੇ ਕੇਸ ਹੈ ਨਾ, ਇਹਨੂੰ ਗੁਰੂ ਕੀ ਮੋਹ ਰੱਖਿਆ। ਅਸੀਂ ਕਈ ਵਾਰੀ ਅਣਜਾਣ ਪੁਣੇ ਵਿੱਚ ਜਿਹੜੀ ਜੋੜਿਆਂ ਦੀ ਧੂੜ ਹੁੰਦੀ ਹੈ ਉਹ ਅਸੀਂ ਰੋਮਾਂ ਨੂੰ ਲਾਉਣ ਲੱਗ ਪੈਂਦੇ ਹਾਂ, ਉਹ ਸਤਿਕਾਰ ਨਹੀਂ। ਜੋੜਿਆਂ ਦੀ ਸੇਵਾ ਕਰਨੀ ਬੜੀ ਉੱਤਮ ਹੈ, ਪਰ ਜਿਹੜੀ ਜੋੜਿਆਂ ਦੇ ਵਿੱਚੋਂ ਗੁਰਮੁਖੀਆਂ ਸੰਗਤਾਂ ਚਰਨਾਂ ਧੂੜ ਲੱਗੀ ਹੁੰਦੀ ਹੈ, ਉਹਨੂੰ ਕੇਸਾਂ ਨੂੰ ਹਰਕਤ ਨਹੀਂ ਲਾਉਣਾ ਚਾਹੀਦਾ। ਧੂੜ ਸਾਡੇ ਮੱਥੇ ਦੇ ਉੱਤੇ ਗੁਰੂ ਕੀ ਲੱਗਣੀ ਚਾਹੀਦੀ, ਉਹ ਗੁਰੂ ਕਾ ਸ਼ਬਦ। ਸੰਤ ਕੀ ਧੂੜ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਮੇਰੇ ਸਗਲੇ ਲਾਥੇ। ਕਿਲ ਵਿਖ ਉਹ ਵਜਰ ਨੇ ਜਿਹੜੇ ਕਿ ਦੁਨੀਆਂ ਚ ਕੋਈ ਰਿਸ਼ੀ ਮੁਨੀ ਹੋਇਆ, ਕੋਈ ਅਵਤਾਰ ਹੋਇਆ, ਆਪਣੇ ਆਪ ਨੂੰ ਕਹਾਇਆ, ਕਿਸੇ ਨੇ ਕੁਛ ਕਹਾਇਆ। ਲੇਕਿਨ ਯਾਦ ਰੱਖਿਓ ਕਿ ਹਰ ਇੱਕ ਨੇ ਵਜਰ ਪਾਪ ਵੱਲ ਜਵਾਬ ਦਿੱਤਾ, ਤੇ ਇਹ ਵਜਰ ਪਾਪ ਨੇ ਤੈਨੂੰ ਇਹਦਾ ਲੇਖਾ ਦੇਣਾ ਪੈਣਾ। ਪਰ ਗੁਰੂ ਨੇ ਆਖਿਆ ਤੂੰ ਗੁਰੂ ਕੋਲੇ ਆਤ, ਗੁਰੂ ਨਾਲ ਮਿੱਤਰਤਾ ਕਰ, ਤੇਰਾ ਇਹ ਸਾਰਾ ਖਤਮ ਕਰਕੇ ਤੇਰਾ ਕੋਈ ਲੇਖਾ ਨਹੀਂ ਹੋਵੇਗਾ। ਹੁਣ ਤੇਰੀ ਮਸਤਕ ਤੇ ਉਹ ਗੁਰੂ ਕੀ ਧੂੜ ਲੱਗੀ ਏ, ਤੂੰ ਆਖਿਆ ਮੈਂ ਸੇਵਾ ਕਮਾਲ। ਸਾਧ ਕੀ ਸੱਚ ਟਹਿਲ ਕਮਾਨੀ, ਸਾਧ ਦਾ ਧੱਦਾ ਫਿਰ ਮੁਕਤਾ ਜੇ ਅੱਗੇ ਫਿਰ ਕੀ ਏ। ਅਸੀਂ ਆਮ ਤੌਰ ਤੇ ਸਾਧ ਲਫ਼ਜ਼ ਆਵੇ ਨਾ ਤੇ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਵਾਸਤੇ ਕਹਿ ਦਿੰਦੇ ਹਾਂ, ਪਰ ਗੁਰਬਾਣੀ ਵਿਆਕਰਨ ਦੇ ਨਿਯਮ ਅਨੁਸਾਰ ਸਾਧ ਅੱਗੇ ਕੀ ਆ ਗਿਆ ਤੇ ਸਾਧ ਦਾ ਅਰਥ ਵੀ ਗੁਰੂ ਹੋ ਗਿਆ। ਜਿਹੜੀ ਗੁਰੂ ਕੀ ਟਹਿਲ ਕਮਾਈ, ਇੱਕ ਗੁਰੂ ਕੀ ਸੇਵਾ, ਜਿੱਥੇ ਇੱਕ ਗੁਰ ਸੇਵਾ ਗੁਰ ਭਗਤ ਹੈ, ਜਿਹੜੀ ਉਹ ਨਾਮ ਦੇ ਨਾਲ ਭਗਤੀ ਕੀਤੀ ਉਹ ਵੀ ਸੇਵਾ ਹੈ। ਸੇਵਾ ਭਗਤੀ ਹੈ ਤੇ ਭਗਤੀ ਸੇਵਾ ਹੈ। ਤਬ ਤੇ ਸ਼ੁੱਧ ਹੋਏ ਮਨ ਪ੍ਰਾਣੀ, ਜਿਹੜੀ ਮੈਂ ਗੁਰੂ ਕੀ ਧੂੜ ਲਾਈ ਉਹਦੇ ਨਾਲ ਮਨ ਮੇਲੇ ਸੀ, ਮੈਲ ਸੀ ਉਹ ਕੱਟੀ ਗਈ, ਕਿਉਂਕਿ ਵਾਹਿਗੁਰੂ ਦਾ ਮਿਲਾਪ ਜਿਹੜਾ ਹੈ ਉਹ ਗੁਰੂ ਕਰਾਉਂਦਾ ਹੈ, ਵਾਹਿਗੁਰੂ ਨਿਰਮਲ ਨੂੰ ਮਿਲਾਉਂਦਾ ਹੈ। ਗੁਰੂ ਤੇਰੇ ਮਨ ਨੂੰ, ਤੇਰੇ ਮਨ ਦੀ ਮੈਲ ਕੱਟ ਕੇ ਤੈਨੂੰ ਪਵਿੱਤਰ ਕਰਦਾ ਹੈ। ਨਾਮ ਪ੍ਰਭੂ ਕਾ ਘੱਟ ਘੱਟ ਬੂਠਾ, ਜਿਹੜਾ ਵੀ ਸਰੀਰ ਆਇਆ, ਜਿੰਨੇ ਵੀ ਜਗਾਸੂ ਆ, ਜਿੰਨੇ ਉਹ ਨਾਮ ਲਿਆ ਉਹਨੂੰ ਉਹ ਅਕਾਲ ਪੁਰਖ ਦੀ ਕਿਰਪਾ ਹੋਈ। ਜਨ ਕਾ ਦਰਸ਼ ਦੇਖਾ, ਜਿਹਨੇ ਵੀ ਗੁਰੂ ਕਾ ਦਰਸ਼ਨ ਕੀਤਾ ਆ ਕੇ। ਸਾਹਿਬ ਜੀ ਕਹਿੰਦੇ ਉਹ ਜਦੋਂ ਉਹਦੀ ਕਿਰਪਾ ਹੋਈ, ਮਿਟਾਨੇ ਸਭ ਕਲ ਕਲੇਸ਼, ਗੁਰੂ ਨਾਲ ਮਿੱਤਰਤਾ ਕੀਤੀ। ਗੁਰੂ ਕਹਿੰਦਾ ਆ ਤੇਰਨਾ ਵਾਹਿਗੁਰੂ ਨਾਲ ਮਿਲਾਪ ਕਰਨਾ ਹੈ, ਹੁਣ ਤੇਰੇ ਅੰਦਰ ਕਲੇਸ਼ ਨਹੀਂ ਰਹੇਗਾ। ਆਮ ਤੌਰ ਤੇ
ਦੁਨੀਆਂ 'ਚ ਇਹ ਹੁੰਦਾ ਵੀ ਕਿਸੇ ਦੇ ਘਰੇ ਹੋਇਆ ਕਲੇਸ਼ ਪੈ ਜਾਓ, ਕਹਿੰਦੇ ਸਭ ਦੇ ਘਰੇ ਹੈ ਕੋਈ ਗੱਲ ਨਹੀਂ, ਲੇਕਿਨ ਸਾਹਿਬ ਜੀ ਅਵਲਾਈ ਮੈਨੂੰ ਕਹਿੰਦੇ ਨਹੀਂ, ਉਹਦੇ ਅੰਦਰੋਂ ਇਹ ਕਲਾ ਵਾਲੀ ਬਿਰਤੀ ਖਤਮ, ਕਲੇਸ਼ ਖਤਮ, ਮਿਟਾਨੇ ਕਲ ਕਲੇਸ਼ ਜਿਸ ਤੇ ਉਪਜਿਆ ਤਿਸਮੇ ਪ੍ਰਵੇਸ਼। ਹੁਣ ਜਿੱਥ ਪੈਦਾ ਕਿੱਥੋਂ ਹੋਏ ਆ, ਮਾਂ ਪਿਓ ਸਾਨੂੰ ਇਸ ਦੁਨੀਆਂ ਤੇ ਲਿਆਉਣ ਦਾ ਸਾਧਨ ਹੈ, ਲੇਕਿਨ ਪੈਦਾ ਕਰਨ ਵਾਲਾ ਉਹ ਹੈ, ਉਸ ਵਾਹਿਗੁਰੂ ਤੋਂ ਪੈਦਾ ਹੋਏ ਆ। ਤੇ ਮਨੁੱਖਾ ਜ਼ਿੰਦਗੀ ਦਾ ਮਕਸਦ ਇਹ ਸੀਗਾ ਕਿ ਉਹਦੇ ਨਾਲ ਮਿਲਾਪ ਕਰਨਾ। ਗੁਰੂ ਨੇ ਆਖਿਆ ਆ ਜਿੱਥੇ ਤੂੰ ਪੈਦਾ ਹੋਇਆ ਸੀ, ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੀ, ਉਹ ਮੇਰਾ ਮਿੱਤਰ ਹੈ, ਹੁਣ ਮੇਰਾ ਮਿਲਾਪ ਹੋ ਗਿਆ ਹੈ, ਹੁਣ ਦੁਨੀਆਂ ਚ ਮੈਨੂੰ ਕਿਸੇ ਦੀ ਕਾਂਡ, ਦੁਨੀਆਂ ਦੇ ਵਿੱਚ ਹੀ ਉਸ ਵਾਹਿਗੁਰੂ ਦੇ ਇਲਾਹੀ ਬੰਦੇ ਨੇ, ਤੇ ਦੁਨੀਆਂ ਦੇ ਵਿੱਚ ਹੀ ਜਿਹੜੇ ਸੰਸਾਰੀ ਬਿਰਤੀ ਵਾਲੇ ਆ ਉਹ ਮਨਮੁੱਖ ਟੁੱਟੇ ਹੋਏ ਨੇ, ਲੇਕਿਨ ਇਸ ਸੰਸਾਰ ਦੇ ਵਿੱਚ ਹੀ ਜਿਹੜੀ ਉਹ ਗੁਰੂ ਦੀ ਬਿਰਤੀ ਵਾਲੇ, ਵਾਹਿਗੁਰੂ ਦੀ ਬਿਰਤੀ ਵਾਲੇ, ਜਿਸ ਤੇ ਉਪਜੇ ਤਿਸਮੇ ਪ੍ਰਵੇਸ਼, ਉਹਦੀ ਫਿਰ ਕੀਮਤ ਨਹੀਂ ਕਹੀ ਜਾ ਸਕਦੀ। ਭਗਤ ਕਬੀਰ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੇ ਓੜ, ਜਿਹੋ ਜਿਹਾ ਤੂੰ ਮਾਂ ਦੀ ਕੁੱਖ ਵਿੱਚੋਂ ਆਇਆ ਸੀ, ਮਾਂ ਦੀ ਕੁੱਖ ਵਿੱਚ ਉਹਦੇ ਨਾਲ ਮਿਲਾਪ ਸੀ, ਉਹਦੇ ਨਾਲ ਬਿਰਤੀ ਜੁੜੀ ਹੋਈ ਸੀ, ਹੁਣ ਤੇਰਾ ਉਹ ਮਿਲਾਪ ਗੁਰੂ ਮਿੱਤਰਤਾ ਨਾਲ ਪ੍ਰਗਟੇ ਅਨੂਪ ਗੋਬਿੰਦ। ਦੁਨੀਆਂ ਦੇ ਵਿੱਚ ਇਸਲਾਮ ਦੀ ਦੁਨੀਆਂ ਇਹ ਨਹੀਂ ਮੰਨਦੀ ਕਿ ਖੁਦਾ ਕਾ ਦੀਦਾਰ ਹੁੰਦਾ, ਕਿਸੇ ਕਾਜੀ ਨੂੰ ਕਿਸੇ ਮੌਲਵੀ ਨੂੰ ਪੁੱਛੋਗੇ ਉਹ ਕਹੇਗਾ ਖੁਦਾ ਕਾ ਲੁਤਫ ਮਾਨਿਆ ਜਾ ਸਕਦਾ, ਖੁਦਾ ਕਾ ਦੀਦਾਰ ਨਹੀਂ ਹੁੰਦਾ। ਕਿਸੇ ਪੰਡਿਤ ਨੂੰ ਪੁੱਛੋਗੇ, ਰਿਸ਼ੀ ਮਣੀ ਨੂੰ ਪੁੱਛੋਗੇ ਹਿੰਦੂ ਧਰਮ ਦੇ ਵਿੱਚ, ਉਹ ਕਹੇਗਾ ਭਗਵਾਨ ਦਾ ਆਨੰਦ ਮਾਣੀ ਦਾ, ਯਾਦ ਰੱਖਿਓ ਆਨੰਦ ਨਹੀਂ ਉਹਨਾਂ ਚ ਹੈਗਾ। ਸੰਸਕ੍ਰਿਤ ਹਿੰਦੀ ਦੇ ਕਿਸੇ ਕੋਸ਼ ਦੇ ਵਿੱਚ ਆਨੰਦ ਸ਼ਬਦ ਨਹੀਂ, ਆਨੰਦ ਹੈ, ਆਨੰਦ ਦਾ ਅਰਥ ਹੈ ਖੁਸ਼ੀ, ਲੇਕਿਨ ਇਹ ਨਹੀਂ ਅਰਥ ਹੈਗਾ ਕਿ ਸਦੀਵੀ ਖੁਸ਼ੀ, ਹਰ ਆਨੰਦ ਸ਼ਬਦ ਗੁਰੂ ਨਾਨਕ ਦੇ ਘਰ ਸਭ ਤੋਂ ਪਹਿਲਾਂ ਆਇਆ, ਤੇ ਆਨੰਦ ਦਾ ਅਰਥ ਸਦੀਵੀ ਖੇੜਾ। ਪ੍ਰਗਟੇ ਅਨੂਪ ਗੋਬਿੰਦ, ਔਰ ਜਿਨ੍ਹਾਂ ਨੇ ਉਸ ਵਾਹਿਗੁਰੂ ਨਾਲ ਜੁੜੇ, ਬਾਬਾ ਫਰੀਦ ਨੇ ਸ਼ਰੀਅਤ ਦੀਆਂ ਧੱਜੀਆਂ ਉਡਾਈਆਂ, ਕਿਉਂਕਿ ਸ਼ਰੀਅਤ ਕਹਿੰਦੀ ਖੁਦਾ ਦੀਦਾਰ ਨਹੀਂ ਹੁੰਦਾ। ਇਸੇ ਕਰਕੇ ਇਸਲਾਮ ਦੇ ਵਿੱਚ ਬਾਬੇ ਫਰੀਦ ਦੀ ਇੰਨੀ ਮਾਨਤਾ ਨਹੀਂ ਕਰਦੇ, ਤੇ ਬਾਬਾ ਫਰੀਦ ਇਹ ਕਹਿੰਦਾ ਹੈ ਕਾਗਾ ਕਰੰਗ ਢੋਲਿਆ

0: ਕਾਂ ਕੀ ਇਹ ਕਾਂ ਨੇ ਉਹਨੇ ਗੰਦ ਖਾਣਾ ਗੰਦੀ ਬਿਰਤੀ। ਬਾਬਾ ਫਰੀਦ ਕਹਿੰਦਾ ਗੰਦੀਏ ਬਿਰਤੀਏ ਮੇਰੀਆਂ ਅੱਖਾਂ ਚ ਨਾ ਆਏ, ਮੈਨੂੰ ਆਪਣੇ ਵਾਹਿਗੁਰੂ ਦੀਦਾਰ ਕਰਨ ਦੀ ਚਾਹਨਾ ਹੈ ਕਿ ਮੈਂ ਆਪਣੇ ਖੁਦਾ ਦਾ ਦੀਦਾਰ ਕਰਨਾ ਹੈ, ਜੇ ਤੂੰ ਆ ਗਈ ਤੇ ਮੈਨੂੰ ਖੁਦਾ ਦਾ ਦੀਦਾਰ ਨਹੀਂ ਹੈ। ਭਗਤ ਰਵਿਦਾਸ ਜੀ ਬਹੁਤ ਜਨਮ ਵਿਛੜੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੂ ਚਿਰ ਭਇਓ ਦਰਸ਼ਨ ਦੇਖੇ। ਚਿਰ ਹੋ ਗਿਆ ਤੇਰੀ ਦੀਦਾਰ ਹੋਏ ਆ, ਮੈਂ ਹੁਣ ਫਿਰ ਚਾਹੁੰਦਾ। ਪ੍ਰਗਟੇ ਅਨੂਪ ਗੋਬਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦ, ਉਸ ਵਾਹਿਗੁਰੂ ਨੇ ਬਖਸ਼ ਲਿਆ ਉਹਨੂੰ ਮਿਲਾ ਲਿਆ। ਇਹ ਪੁੱਛਿਆ ਕਿਵੇਂ ਮਿਲਾਇਆ ਹੈ, ਹਮ ਕਰ ਸਾਚਾ ਸੋਹਲੜਾ ਦੇ ਮੈਂ ਸੱਚ ਕੀ ਬਾਣੀ ਆਖੀ, ਮੈਂ ਉਸ ਵਾਹਿਗੁਰੂ ਦੀ ਅਲਾਹੀ ਬਾਣੀ, ਇਹ ਸ਼ਬਦ ਸਾਚਾ ਸੋਹਲਾ ਸਾਚੇ ਕਰ ਗਾਵ, ਮੈਂ ਉਹਦੀ ਅਲਾਹੀ ਬਾਣੀ ਸੱਚ ਨੂੰ ਗਾਉਣਾ ਕੀਤਾ ਹੈ। ਜਦੋਂ ਸੱਚ ਨੂੰ ਗਾਣਾ ਕੀਤਾ ਹੈ ਉਹ ਸੱਚ ਨੇ ਮੈਨੂੰ ਮਿਲਾਪ ਕਰਕੇ ਉਹਦੇ ਵਿੱਚ ਇਹ ਖੇੜਾ ਬੜਿਆ। ਹਮ ਕਰ ਸਾਚਾ ਸੋਹਲੜਾ ਉਹ ਗਾਉਣ ਕਰਕੇ ਪ੍ਰਭ ਆਏੜੇ ਮੀਤਾ ਰਾਮ, ਉਹ ਗਾਉਣ ਕਰਕੇ ਰਮਿਆ ਹੋਇਆ ਰਾਮ, ਮੇਰਾ ਵਾਹਿਗੁਰੂ ਜਿਹੜਾ ਨਾ ਉਹ ਆਇਆ ਹੈ ਜਿਹਨੂੰ ਮੈਂ ਗਾਇਆ ਹੈ। ਭਾਈ ਗੁਰਦਾਸ ਜੀ ਵੀ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਤੈਨੂੰ ਪ੍ਰਤੱਖ ਦੀਦਾਰ ਹੋ ਸਕਦੇ ਆ, ਵੀ ਕਹਿੰਦੇ ਪਹਿਲਾਂ ਸੁਣਨਾ ਪਏਗਾ, ਫਿਰ ਗਾਉਣਾ ਪਏਗਾ, ਫਿਰ ਹਿਰਦੇ ਚ ਵਸਾਉਣਾ ਪਏਗਾ ਤੇ ਤੈਨੂੰ ਮਾਲਕ ਦੀਦਾਰ ਹੋ। ਸ੍ਰੀ ਗੁਰੂ ਸ਼ਬਦ ਸੁਣ, ਸ੍ਰੀ ਤੂੰ ਸ਼੍ਰੋਮਣੀ ਸ਼੍ਰੋਮਣੀ ਗੁਰੂ ਗੁਰੂ ਨਾਨਕ ਸਾਹਿਬ, ਜਿਹੜਾ ਤੈਨੂੰ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਦਿੱਤਾ ਹੈ ਉਸ ਨੂੰ ਸੁਣਨਾ ਕਰ। ਸ੍ਰੀ ਗੁਰੂ ਸ਼ਬਦ ਸੁਣ, ਨਾਦੇ ਮਿਲ ਨਾਦ, ਨਾਦ ਆਵਾਜ਼, ਉਹਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਰਲਾ। ਨਾਦੇ ਮਿਲ ਨਾਦ ਅਨਹਦ ਧੁਨ ਪਾਈ ਹੈ, ਜਦੋਂ ਤੂੰ ਉਹਦੇ ਨਾਲ ਆਵਾਜ਼ ਰਲਾਈ ਸੁਣਿਆ ਹੈ, ਗਾਵਤ ਸ਼ਬਦ ਉਹ ਗੁਰੂ ਕਾ ਸ਼ਬਦ, ਗੁਰੂ ਕੀ ਅਲਾਹੀ ਬਾਣੀ ਗਾਈ ਹੈ। ਗਾਈ ਕਿਵੇਂ? ਰਸ ਰਸਨਾ ਰਸਾਇਣ ਕੇ, ਰਸ ਰਸ ਕੇ ਗਾਈਏ। ਰਸਾਇਣ ਇੱਕ ਨੁਸਖਾ ਮੰਨਿਆ ਗਿਆ ਯਹੂਦੀਆਂ ਨੇ ਤਿਆਰ ਕੀਤਾ, ਸੋਨਾ ਤਿਆਰ ਹੁੰਦਾ ਸੀ, ਕਹਿੰਦੇ ਵੀ ਉਹਦੇ ਕੋਲੋਂ ਨੁਸਖਾ ਮੰਗਿਆ, ਉਹ ਕਹਿੰਦਾ ਇਹਦੀ ਕੀਮਤ ਮੈਨੂੰ ਆਜ਼ਾਦੀ ਲੈ ਦਿਓ। ਸਾਡੇ ਘਰ ਰਸਾਇਣ ਇਲਾਹੀ ਬਾਣੀ, ਇਸ ਕਰਕੇ ਸਾਡੀ ਰਸੋਈ ਦਾ ਨਾਂ ਰਸੋਈ ਹੈ। ਜਦੋਂ ਰਸੋਈ ਦੇ ਵਿੱਚ ਨਾਮ ਹੈ ਤੇ ਉਹ ਭੋਜਨ ਜਿਹੜਾ ਹੈ ਉਹ ਸਾਡਾ ਸੋਨਾ ਬਣਾਉਣ ਵਾਲੀ ਦੇਹੀ ਹੈ, ਉਹ ਸਾਡੀ ਦੇਹੀ ਨੂੰ ਆਤਮਕ ਮੰਡਲ। ਗਾਵਤ ਸ਼ਬਦ ਰਸ ਰਸਨਾ ਰਸਾਇਣ ਕੇ, ਨਿਚਾਰ ਅਪਾਰ ਧਾਰ ਭਾਠੀ ਕਹਿ ਚੁਆਈ ਹੈ ਕਿ ਉਹ ਵਾਹਿਗੁਰੂ ਅਕਾਲ ਪੁਰਖ, ਜਦ ਤੂੰ ਸ਼ਬਦ ਲੈ ਲਿਆ ਤੈਨੂੰ ਇੱਕ ਅਲਾਹੀ ਬਖਸ਼ਿਸ਼ ਕਰੇਗਾ। ਭਾਈ ਗੁਰਦਾਸ ਜੀ ਨੇ ਮਿਸਾਲ ਭੱਠੀ ਦਿੱਤੀ ਹੈ, ਆਖਿਆ ਉਹ ਤੇ ਤੇਰੀ ਮੱਤ ਮਾਰਨ ਦੀ ਬਾਹਰ ਦੀ ਭਾਠੀ ਤੇਰੀ ਹੋਸ਼ ਗਵਾ ਦਿੰਦੀ ਏ, ਪਰ ਯਾਦ ਰੱਖੀ ਇਹ ਤੇਰੀ ਦੁਨੀਆਂ ਦੀ ਦੁੱਖ ਤੇ ਭੁੱਖ ਗਵਾ ਦੇ। ਹਿਰਦੈ ਨਿਵਾਸ, ਕੰਨਾਂ ਨਾਲ ਸੁਣਿਆ ਫਿਰ ਉਹ ਬਸ ਆਵਾਜ਼ ਨਾਲ ਆਪਣੀ ਆਵਾਜ਼ ਰਲਾਈ ਏ, ਫਿਰ ਰਸਨਾ ਨਾਲ ਗਾਇਆ ਹੈ, ਹੁਣ ਤੇਰੇ ਹਿਰਦੇ ਦੇ ਵਿੱਚ ਨਿਵਾਸ। ਹੁਣੇ ਭਾਈ ਸਾਹਿਬ ਹਰ ਹਰ ਚਰਨ ਹਿਰਦੇ ਉਰਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਗਲ ਸਵਾਰੇ। ਕਾਰਜ ਕੇਵਲ ਦੁਨੀਆਂ ਦੇ ਕਾਰਜ ਨਹੀਂ, ਜਿਹੜਾ ਸਾਡਾ ਜ਼ਿੰਦਗੀ ਦਾ ਕਾਰਜ ਹੈ ਕਿ ਇਹ ਮਨੁੱਖਾ ਜ਼ਿੰਦਗੀ ਨੂੰ ਸਫਲ ਹੋਣਾ, ਉਸ ਵਾਹਿਗੁਰੂ ਨਾਲ ਮਿਲਾਪ ਕਰਨਾ। ਹਿਰਦੇ ਨਿਵਾਸ, ਗੁਰ ਸ਼ਬਦ ਨਿਧਾਨ ਗਿਆਨ, ਉਨ ਮਨ ਪਾਈ ਹੈ, ਕਹਿੰਦੇ ਉਨਮਨ ਉਹਨ ਆਤਮਕ ਅਵਸਥਾ ਜਿੱਥੇ ਜਾ ਕੇ ਉਸ ਵਾਹਿਗੁਰੂ ਨਾਲ ਮਿਲਾਪ ਪਏ, ਉਹਨੇ ਆਤਮਕ ਅਵਸਥਾ ਪਾਈਏ। ਹੁਣ ਕਿੱਥੇ ਪਹੁੰਚਿਆ? ਸ਼ਬਦ ਅਵੇਸ਼, ਉਹਨੇ ਸ਼ਬਦ ਅਵਸਥਾ ਪੜਿਆ, ਸ਼ਬਦ ਨਾਲ ਤੁਰ ਪਿਆ ਵੀ, ਤੇ ਸ਼ਬਦ ਦੇ ਵਿੱਚ ਅਵੇਸ਼ ਕਰਨਾ ਪਰਮਾਰਥ ਪ੍ਰਵੇਸ਼। ਪਰਮਾਰਥ ਦਾ ਰਸਤਾ ਹੀ ਇਹ ਆ ਕਿ ਜੇ ਤੂੰ ਸ਼ਬਦ ਨਾਲ ਜੁੜਿਆ ਹੈ ਤੇ ਪਰਮਾਰਥ ਦਾ ਰਸਤਾ ਹੈ, ਜੇ ਸ਼ਬਦ ਨਾਲ ਨਹੀਂ ਜੁੜਿਆ ਤੇ ਪਰਮਾਰਥ ਦਾ ਰਸਤਾ ਨਹੀਂ ਹੈ। ਸ਼ਬਦ ਅਵੇਸ਼ ਪਰਮਾਰਥ ਪ੍ਰਵੇਸ਼ ਦਿਬ ਦੇ। ਉਹਨਾਂ ਨੇ ਝੂਠਾ ਨਾਂ ਰਖਾ ਲਿਆ ਵੀ ਦਿਵਿਆ ਜੋਤੀ ਹੈ, ਨਾ ਉਹਨਾਂ ਕੋਲ ਜੋਤ ਨਾ ਲੈਣਾ ਦੇਣਾ। ਮੈਂ ਇੱਕ ਵਾਰੀ ਪਿਛਲੀ ਵਾਰੀ ਬਿਆਨ ਕੀਤਾ ਕਿ ਸਾਡੀ ਉਹਨਾਂ ਦਿਵਿਆ ਜੋਤੀ ਹਨੇਰ ਮੇਰਿਆਂ ਦੋ ਵਾਰੀ ਡੀਸੀ ਸਾਹਮਣੇ ਬਹਿਸ ਹੋਈ, ਇੱਕ ਵਾਰੀ ਫਰੀਦਕੋਟ, ਇੱਕ ਵਾਰੀ ਮੋਗੇ। ਆਉਂਦਾ ਹੀ ਕੱਖ ਨਹੀਂ, ਤੇ ਸਮਝਦੇ ਪਤਾ ਨਹੀਂ ਕਿੱਡੇ ਕੁ ਵਿਦਵਾਨ ਹੋਣਗੇ, ਆਉਂਦਾ ਹੀ ਕੱਖ ਨਹੀਂ। ਸਾਡੀਆਂ ਹੀ ਗੁਰੂ ਕੀ ਬਾਣੀਆਂ ਪੰਕਤੀਆਂ ਚੋਰੀ ਕਰੀ ਬੈਠੇ ਆ, ਅੱਧੀਆਂ ਦੀਆਂ ਪੰਕਤੀਆਂ ਪੜ੍ਹਦੇ। ਸ਼ਬਦ ਅਵੇਸ਼ ਪਰਮਾਰਥ ਪ੍ਰਵੇਸ਼ ਦਿਬ ਦੇ, ਦਿਬ ਜੋਤ ਪ੍ਰਗਟ ਦਿਖਾਈ ਹੈ। ਸਾਸ਼ਤਕ ਜਿਵੇਂ ਭਗਤ ਧੰਨਾ ਜੀ ਨੂੰ ਪ੍ਰਤੱਖ ਦਰਸ਼ਨ ਹੋਏ, ਮਿਲੇ ਪ੍ਰਤੱਖ ਗੁਸਈਆ ਧੰਨਾ ਵਡਭਾਗਾ, ਕਦੋਂ ਹਮ ਕਰ ਸਾਚਾ ਸੋਹਲੜਾ। ਮੇਰੇ ਘਰ ਉਹਦੀ ਸੱਚੀ ਬਾਣੀ ਜਿਹੜੀ ਗਾਈ ਗਈ ਹੈ, ਉਹ ਮੇਰੇ ਹਿਰਦੇ ਨੇ ਸੱਚੀ ਬਾਣੀ ਗਾਈ, ਉਸ ਗਾਣੀ ਬਾਣੀ ਗਾਉਣ ਕਰਕੇ ਮੇਰੇ ਹਿਰਦਾ ਪਵਿੱਤਰ ਹੋਇਆ। ਪ੍ਰਭ ਆਏੜੇ ਮੀਤਾ ਰਾਮ ਰਾਵੇ ਰੰਗ ਰਾਤੜਿਆ, ਹੁਣ ਉਹਦੇ ਰੰਗ ਵਿੱਚ ਰਤਿਆ ਹੋਇਆ, ਜਿਹੜਾ ਰਤਿਆ ਹੋਇਆ ਉਹਨੂੰ ਕੋਈ ਤੋੜ ਨਹੀਂ ਸਕਦਾ। ਗੁਰੂ ਨੇ ਮਿੱਤਰਤਾ ਪਾਲੀ, ਪੀਰ ਬੁੱਧੂ ਸ਼ਾਹ ਚਮਕੌਰ ਦੀ ਜੰਗ ਵੇਲੇ ਆਸੇ ਪਾਸੇ ਫਿਰ ਰਿਹਾ ਸੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਸ਼ਰੀਫ ਦੇ ਭੇਸ ਵਿੱਚ ਨਿਕਲੇ, ਪੰਜ ਪੀਰਾਂ ਨੂੰ, ਪੰਜੇ ਪੀਰ ਜਿਹੜੇ ਸੀਗੇ ਪੀਰ ਬੁੱਧੂ ਸ਼ਾਹ ਦੇ ਮੁਰੀਦ ਸੀਗੇ, ਤੇ ਜਦੋਂ ਦਲੇਰ ਖਾਨ ਨੇ ਪਛਾਣ ਹੋਏ ਪੰਜਾਂ ਪੀਰਾਂ ਨੂੰ ਆਖਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਝੁੱਕ ਕੇ ਸਲਾਮ ਕਰਨੀ ਹੈ, ਤੇ ਇਹ ਕਹਿਣਾ ਦਲੇਰ ਖਾਨ ਨੂੰ, ਤੇ ਵੇਖੀ ਇਹਨਾਂ ਰੁਕਾਵਟ ਨਾ ਪਾਈ। ਤੇ ਪੰਜਾਂ ਪੀਰਾਂ ਨੇ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਾ ਤੇ ਸਲਾਮ ਕੀਤੀ, ਆਖਿਆ ਵੇਖੀ ਇਹਨਾਂ ਦੇ ਮੂੰਹ ਕੋਈ ਵਚਨ ਨਿਕਲ ਗਿਆ। ਇਤਿਹਾਸ ਇਹ ਕਹਿੰਦਾ ਹੈ ਕਿ ਇਹੋ ਜਿਹੀ ਮਿੱਤਰਤਾ ਪਾਲੀ, ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਪਾਲਕੀ ਜਿਹੜੀ ਸੀਗੀ ਚੌਹਾਂ ਪੀਰਾਂ ਨੇ ਚੱਕ ਲਈ ਸੀ, ਤੇ ਚਿਰਾਗ ਸ਼ਾਹ ਅਜੇਰੀਆ ਚੌਕ ਕਰਨ ਲੱਗ ਪਿਆ। ਤੇ ਉਸ ਸਮੇਂ ਦੇ ਵਿੱਚ ਮਿੱਤਰ ਕਹਿੰਦਾ ਗੁਰੂ ਗੋਬਿੰਦ ਸਿੰਘ ਮੇਰੇ ਘਰੇ ਜਾਣ, ਪੂਰਨ ਮਸੰਦ ਵਰਗਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਘਰੇ ਆਇਆਂ ਨੂੰ ਮੋੜ ਦਿੱਤਾ। ਲੇਕਿਨ ਚਿਰਾਗ ਸ਼ਾਹ ਇਹ ਕਹਿੰਦਾ ਸਤਿਗੁਰੂ ਕਿਰਪਾ ਕਰ ਦਿਓ, ਮੇਰੇ ਘਰੇ ਚਰਨ ਪਾਓ। ਸਤਿਗੁਰ ਸਾਹਿਬ ਜੀ ਨੂੰ ਉਸ ਵੇਲੇ ਜਿਹੜਾ ਮਿੱਤਰ ਹੈ ਉਹਨੂੰ ਡਰ ਨਹੀਂ, ਉਹ ਕਹਿੰਦਾ ਮਿੱਤਰ ਮੇਰੇ ਘਰੇ ਚਰਨ ਪਾ ਕੇ। ਤੇ ਸਤਿਗੁਰ ਸਾਹਿਬ ਜੀ ਗਏ ਉੱਚ ਸ਼ਰੀਫ ਦੇ ਭੇਸ ਵਿੱਚ, ਜਿਹੜੇ ਇੱਕ ਦੋ ਘਰ ਸਿੱਖਾਂ ਦੇ ਹੀ ਚਿਰਾਗ ਸ਼ਾਹ ਸੱਦ ਕੇ ਲਿਆਇਆ ਵੀ ਭੇਟ ਨਹੀਂ ਖੋਲਣਾ, ਗੁਰੂ ਗੋਬਿੰਦ ਸਿੰਘ ਨੇ ਤੁਸੀਂ ਸਹੀਦਾ ਕਰਕੇ ਪਿੱਛੇ ਮੁੜਿਆ। ਸਾਹਿਬ ਜੀ ਕਹਿੰਦੇ ਇਸ ਵਾਸਤੇ ਹੁਣ ਪੀਰ ਬੁੱਧੂ ਸ਼ਾਹ ਦਾ ਪਤਾ ਲੱਗ ਗਿਆ ਸੁਮਾਨ ਖਾਨ ਨੂੰ, ਕਿਹੋ ਜਿਹੀ ਮਿੱਤਰਤਾ। ਪੀਰ ਬੁੱਧੂ ਸ਼ਾਹ ਕੋਲੇ ਆਤਮਕ ਸੁੱਖ ਸੀ। ਅਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਪਕੜ ਲਿਆ, ਪਕੜ ਕੇ ਕਹਿੰਦਾ ਵੀ ਮੈਂ ਤੈਨੂੰ ਪੁੱਛਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੌਣ ਹੈ, ਮੇਰੀ ਜ਼ੁਬਾਨ ਕਹਿ ਨਹੀਂ ਸਕਦੀ, ਇੱਕ ਵਾਰੀ ਆਖੋ ਸਿਰਫ ਇਤਿਹਾਸ ਕਰਕੇ ਵੀ ਤੂੰ ਕਹਿਣਾ ਕਾਫਰ ਹੈ। ਜਦੋਂ ਉਹਨੇ ਪੁੱਛਿਆ ਕਿ ਪੀਰ ਬੁੱਧੂ ਸ਼ਾਹ ਮਿੱਤਰ ਤੰਗਣੇ, ਉਹ ਅੱਲਾਹ ਦਾ ਨੂਰ ਹੈ ਤੇ ਉਹਦਾ ਇੱਕ ਟੋਟਾ ਕਰ ਦਿੱਤਾ, ਉਹਦੇ ਟੋਟੇ ਟੋਟੇ ਕਰ ਦਿੱਤੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਇਹੋ ਜਿਹੀ ਮਿੱਤਰਤਾ ਪਾਲੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਸੀ ਸਰਹੰਦ ਚ ਬਾਤ ਜਾਈ, ਜਿਹਨੇ ਮੇਰੇ ਮਿੱਤਰ ਦੇ ਉੱਤੇ ਏਡਾ ਜ਼ੁਲਮ ਕੀਤਾ ਹੈ ਨਾ, ਪਹਿਲਾਂ ਉਹਨੂੰ ਇਸ ਦੁਨੀਆਂ ਤੋਂ ਦੋਜਕ ਦੇ ਵਿੱਚ ਪਾਉਣਾ ਹੈ ਕਿ ਏਡੇ ਸਾਈਂ ਲੋਕ ਬੰਦਗੀ ਕਰਨ ਵਾਲੇ ਤੇ ਇਹੋ ਜਿਹਾ ਜ਼ੁਲਮ। ਇਸ ਘਰ ਨੇ ਇਹ ਮਿੱਤਰਤਾ ਜਿਹੜੀ ਕਿਹੋ ਜਿਹੀ ਮਿੱਤਰਤਾ। ਸਾਹਿਬ ਜੀ ਕਹਿੰਦੇ ਰੱਬ ਆਇੜਾ ਮੀਤਾ ਰਾਮ, ਉਹ ਫਿਰ ਰਾਵੇ ਰੰਗ ਰਾਤੜੇ ਆ, ਉਹ ਟੁੱਟੇ ਟੁੱਟੇ ਕਰੇ ਆ, ਉਹ ਕਿਸੇ ਰੰਗ ਚ ਰੰਗਿਆ, ਕਹਿੰਦਾ ਉਹ ਅੱਲਾ ਦਾ ਨੂਰ ਏ। ਮਨ ਲਈ ਅੜਾ ਦਿੱਤਾ ਰਾਮ, ਪੁੱਛਿਆ ਕੀ ਭੇਟਾ ਦਿੱਤੀ ਏ, ਆਖਿਆ ਮੈਂ ਮਨ ਦਿੱਤਾ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕਾਰਜ ਰਾਸ, ਜਿਹਨੇ ਮਨ ਆਪਣਾ ਬੈ ਕਰ ਦਿੱਤਾ ਹੈ, ਮਨ ਉਨ ਦਿੱਤਾ ਹੈ। ਸਾਹਿਬ ਜੀ ਫਰਮਾਉਂਦੇ ਫਿਰ ਉਹਦਾ ਆਪਣਾ ਮਨ ਦੀਆ ਹਰ ਵਰ ਲਈਆ, ਉਹ ਮੇਰਾ ਵਰ ਤਾਂ ਮਿਲਿਆ। ਮੈਂ ਪਹਿਲਾਂ ਕਹਿੰਦਾ ਸੀ ਬਹੁਤ ਦੂਰ ਏ ਰੱਬ, ਕਿੱਥੇ ਨੇੜੇ ਨਹੀਂ ਹੈਗਾ, ਦੂਰ ਨਾਹੀ ਮੇਰਾ ਪ੍ਰਭ ਪਿਆਰਾ। ਹੁਣ ਕਹਿੰਦਾ ਦੂਰ ਨਹੀਂ ਹੈਗਾ, ਸਤਿਗੁਰ ਬਚਨ ਮੇਰਾ ਮਨ ਮਾਨਿਆ, ਮੇਰਾ ਮਨ ਹੁਣ ਗੁਰੂ ਦੇ ਦਿੱਤੇ ਹੋਏ ਬਚਨਾਂ ਤੇ ਮੰਨ ਗਿਆ। ਇਨ ਬਿਦ ਹਰ ਪਾਈਏ ਵਾਰ, ਕਾਮਣ ਧਨ ਸੁਹਾਗ ਪਿਆਰੀ। ਇਸ ਤਰੀਕੇ ਨਾਲ ਮੈਂ ਉਸ ਵਰ ਨੂੰ ਪਾਇਆ, ਉਸ ਵਾਹਿਗੁਰੂ ਮੇਰਾ ਵਰ ਹੋ ਗਿਆ ਹੈ। ਹੁਣ ਵਰ ਮਿਲ ਗਿਆ ਹੈ ਤੇ ਫਿਰ ਘਰ ਵੀ ਮਿਲ ਗਿਆ, ਦਾਰ ਘਰ ਤੇ ਵਰ। ਉਹ ਘਰ ਫਿਰ ਵਿਣਸਣ ਵਾਲਾ ਨਹੀਂ, ਜਿਹਨੇ ਉਹ ਵਰ ਪਾਇਆ ਉਹ ਵਿਣਸਣ ਵਾਲਾ ਨਹੀਂ, ਉਹ ਸਦਾ ਸੁਹਾਗਣ। ਸਾਹਿਬ ਕਹਿੰਦੇ ਇਸ ਵਾਸਤੇ ਜਦੋਂ ਮੈਂ ਉਹਦੇ ਸੋਹੜੇ ਗਾਏ ਆ, ਆਪਣਾ ਮਨ ਦੀਆ ਮਨ ਮੈਂ ਉਹਨੂੰ ਦਿੱਤਾ, ਹਰ ਵਾਰ ਲਈਆ, ਤੇ ਹੁਣ ਮੈਂ ਆਪਣੀ ਮਰਜ਼ੀ ਨਹੀਂ ਕਰਦਾ। ਜਿਉਂ ਭਾਵੈ ਤਿਉਂ ਰਾਵੇ, ਹੁਣ ਉਸ ਵਾਹਿਗੁਰੂ ਦੀ ਮਰਜ਼ੀ ਏ, ਮੇਰੀ ਕੋਈ ਮਰਜ਼ੀ ਨਹੀਂ। ਸਿੱਖੀ ਚ ਜਿਹੜਾ ਹੈ ਨਾ ਉਹ ਭਾਣਾ ਮੰਨਣ ਵਾਲਾ, ਵੀ ਸਿੱਖ ਜਿਹੜਾ ਹੈ ਭਾਣਾ ਕੀ ਹੈ, ਹੁਕਮ, ਵੀ ਗੁਰੂ ਦੇ ਹੁਕਮ ਮੰਨਣ ਵਾਲਾ। ਜਿੱਧਰ ਗੁਰੂ ਦੇ ਹੁਕਮ ਤੋਂ ਪਾਸੇ ਹੋ ਕੇ ਆਪਣੀ ਮਨ ਦੀ ਕਰਲਾ ਪਿਆ, ਉਹ ਮਨ ਮਤ ਤੇ ਉਹ ਮਨ ਮੁੱਖ ਨਹੀਂ। ਅਸੀਂ ਇਸ ਦੁਨੀਆਂ ਦੇ ਵਿੱਚ ਜਿੰਨੇ ਸਵਾਸ ਸਤਿਗੁਰ ਸਾਹਿਬ ਜੀ ਨੇ ਬਖਸ਼ੇ ਆ, ਇਹਦੇ ਵਿੱਚ ਇਉਂ ਚਲਾਉਣੇ ਆ ਜਿਵੇਂ ਉਹਨੇ ਕਿਹਾ। ਇੱਕ ਵਿਚਾਰ ਸਾਡੀ ਹੁੰਦੀ ਏ ਵੀ ਵੇਖੋ ਜੀ ਸਭ ਕੁਛ ਉਹ ਕਰਾ ਰਿਹਾ, ਚੋਰੀ ਉਹ ਕਰਾ ਰਿਹਾ, ਸ਼ਰਾਬ ਉਹ ਪਿਆ ਰਿਹਾ, ਡਾਕੇ ਉਹ ਮਰਾ ਰਿਹਾ, ਫਿਰ ਉਹਨੂੰ ਇਹ ਕਹਿਣ ਦੀ ਕੀ ਲੋੜ ਸੀ ਜੇ ਉਹ ਕਰਾ ਰਿਹਾ ਸੀ। ਜਸਵੰਤ ਰਾਏ ਚੋਰ ਸੀਗਾ, ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ, ਉਹਨੇ ਪਤਾ ਲੱਗਾ ਵੀ ਇਹ ਬੱਚਾ ਹੈ, ਹੁਣ ਠੀਕ ਕਹਿ ਰਿਹਾ ਬੱਚਾ ਹੈ, ਪਰ ਇਹ ਯਕੀਨ ਹੈ ਕਿ ਇਹ ਬੱਚਾ ਜੋ ਕਹਿ ਦਿੰਦਾ ਨਾ ਉਹ ਪੂਰਾ ਹੁੰਦਾ ਹੈ। ਉਹ ਚੋਰੀ ਕਰਕੇ ਭੇਟਾ ਲਿਆ, ਚੋਰੀ ਕਰਕੇ ਧਨ ਦੌਲਤ ਲਿਆ। ਜਦੋਂ ਬਾਲਾ ਪ੍ਰੀਤਮ ਦੇ ਸਾਹਮਣੇ ਰੱਖੀ ਤੇ ਬਾਲਾ ਪ੍ਰੀਤਮ ਨੇ ਫਰਮਾਇਆ, ਕਹਿੰਦੇ ਚੋਰ ਦੀ ਭੇਟਾ ਇਸ ਘਰ ਪ੍ਰਵਾਨ ਨਹੀਂ ਹੈਗੀ। ਚੋਰ ਸਲਾਹੇ ਚੀਤ ਨਾ ਭੀਜੈ, ਬਦੀ ਕਰੇ ਤਸੂ ਨਾ ਚੀਜੇ, ਆਖੇ ਭੇਟਾ ਚੱਕ ਕੇ ਲੈ ਜਾ। ਹਾਂ ਇਹ ਗੱਲ ਵੱਖਰੀ ਏ ਕਿ ਅੱਠਵੇਂ ਜਾਮੇ ਚ ਇਹ ਵਰਤਾਰਾ ਵਰਤਿਆ ਹੈ ਕਿ ਜੇ ਕੋਈ ਨੱਚਣ ਵਾਲੇ ਆਏ, ਤੰਬਾਕੂ ਪੀਣ ਵਾਲੇ ਆਏ, ਕੁੜੀ ਮਾਰ ਆਏ, ਗੁਰੂ ਹਰਕ੍ਰਿਸ਼ਨ ਮਹਾਰਾਜ ਸਾਹਿਬ ਦਰਸ਼ਨ ਕੀਤੇ, ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁੱਖ ਜਾਏ, ਉਹ ਪਾਪ ਤੋਂ ਤੋਬਾ ਕਰ ਗਏ ਕਿ ਇਸ ਤੋਂ ਬਾਅਦ ਪਾਪ ਨਹੀਂ ਕਰਾਂਗੇ। ਬਾਲਾ ਪ੍ਰੀਤਮ ਨੂੰ ਦਰਸ਼ਨ ਕਰਦਿਆਂ ਇਹੋ ਜਿਹਾ ਅੰਦਰ ਹੋ ਗਿਆ। ਜਸਵੰਤ ਰਾਏ ਤੋਬਾ ਕਰ ਗਿਆ ਕਿ ਪਾਤਸ਼ਾਹ ਬਖਸ਼ ਦੇ, ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਸਾਹਿਬ ਜੀ ਕਹਿੰਦੇ ਹੁਣ ਇੱਕ ਕੰਮ ਕਰ, ਕੀ ਅੱਜ ਜਿੱਥੋਂ ਲੁੱਟ ਕੇ ਲੈ ਕੇ ਆਇਆ ਨਾ ਉੱਥੇ ਵਾਪਸ ਕਰਕੇ। ਬਹੁਤ ਵੱਡੀ ਗੱਲ ਸੀ, ਅਸੀਂ ਕਿਸੇ ਥੋੜਾ ਜਿਹਾ ਮਾਰਿਆ ਹੋਵੇ ਤੇ ਅਸੀਂ ਕਹਾਂਗੇ ਨਹੀਂ ਮਾਰਿਆ ਹੀ ਨਹੀਂ ਹੈਗਾ, ਅਸੀਂ ਬੋਲੀ ਜਾਵਾਂਗੇ। ਉਹ ਚੋਰ ਸਾਡੇ ਨਾਲ ਬਹੁਤ ਚੰਗਾ ਸੀ। ਸਾਹਿਬ ਜੀ ਕਹਿੰਦੇ ਜਿਉਂ ਭਾਵੈ, ਵਾਹਿਗੁਰੂ ਜਿਵੇਂ ਤੈਨੂੰ ਭਾਵੈ, ਜਿੱਥੇ ਤੂੰ ਰੱਖੇਗਾ, ਮੇਰੀ ਕੋਈ ਮਰਜ਼ੀ ਨਹੀਂ ਹੋਏਗੀ। ਮੈਂ ਨਹੀਂ ਕਹਾਂਗਾ ਮੈਨੂੰ ਇਹ ਦੇ, ਤੂੰ ਜੋ ਦੇਣਾ ਦੇਈ, ਤੂੰ ਜਿੱਧਰ ਜਾਣਾ ਨੂੰ ਉਧਰ ਨੂੰ ਜਾਈ। ਦੁਨੀਆਂ ਚ ਕਿਸੇ ਨੇ ਦੁੱਖ ਤੇ ਭੁੱਖ ਨੂੰ ਦਾਤ ਨਹੀਂ ਆਖਿਆ ਸੀ। ਇਹ ਘਰ ਇਹੋ ਜਿਹਾ ਹੈ ਜਿਹੜਾ ਵਾਹਿਗੁਰੂ ਦਾ, ਇਹ ਤੇ ਜਪਜੀ ਸਾਹਿਬ ਫਰਮਾਉਂਦਾ ਹੈ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਪਤਾ ਨਹੀਂ ਕਿੰਨਿਆਂ ਸਿੱਖਾਂ ਨੇ ਉਸ ਵਾਹਿਗੁਰੂ ਦੇ ਇਸ ਹੁਕਮ ਦੇ ਉੱਤੇ ਪ੍ਰਵਾਨ ਚੜੇ ਆਖਿਆ ਦੁੱਖ ਵੀ ਆਇਆ ਤੇ ਭੁੱਖ ਵੀ ਆਇਆ, ਲੇਕਿਨ ਅਸੀਂ ਇਹ ਤੇਰੀ ਦਾਤ ਸਮਝਾਂਗੇ। ਤਨ ਮਨ ਫਿਰ ਆਗੈ ਸ਼ਬਦ ਸੁਭਾਗੈ, ਤਨ ਵੀ ਉਸ ਵਾਹਿਗੁਰੂ ਨੇ ਦੋ ਚੀਜ਼ਾਂ ਰੱਖੀਆਂ, ਇੱਕ ਤੇ ਰੱਖੀਆਂ ਸਤਿਗੁਰ ਸਾਹਿਬ ਦੀਆਂ ਦਸਵੰਧ, ਤਨ ਦਾ ਮਨ ਦਾ ਤੇ ਧਨ ਦਾ। ਆਖਿਆ ਮੈਂ ਤੈਨੂੰ ਪ੍ਰਵਾਨ ਕਰ ਲਵਾਂਗਾ, ਨੌ ਹਿੱਸੇ ਤੂੰ ਵਰਤਰੀ, ਦਸਵਾਂ ਹਿੱਸਾ ਦੇ, ਤੂੰ ਦਸਵਾਂ ਹਿੱਸਾ ਦੇ, ਮੈਂ ਤੈਨੂੰ ਗੁਨਾਹਗਾਰ ਨਹੀਂ ਮੰਨਾਂਗਾ। ਪਰ ਇਹ ਤੂੰ ਅੱਗੇ ਆ ਕਿ ਜਿਨ੍ਹਾਂ ਨੇ ਆਖਿਆ ਤਨ ਵੀ ਮਨ ਵੀ ਧਨ ਸਭ ਕੁਛ ਵਾਹਿਗੁਰੂ ਤੇਰੇ ਵਾਸਤੇ ਆ, ਫਿਰ ਅੱਗੇ ਵਾਹਿਗੁਰੂ ਅੱਗੇ ਸ਼ਬਦ ਸੁਭਾਗੈ ਸਾਹਿਬ ਜੀ ਕਹਿੰਦੇ ਆ ਤੂੰ ਤਨ ਦੇਤਾ ਮਨ ਦੇਤਾ ਧਨ ਦੇਤਾ, ਮੈਂ ਹੁਣ ਤੇਰੀ ਰਚਨਾ ਵਿੱਚੋਂ ਨਿਕਲਣ ਵਾਲੇ ਬਚਨ ਜਿਹੜੇ ਆ ਉਹ ਬੜੇ ਸ੍ਰੇਸ਼ਟ ਭਾਗਾਂ ਵਾਲੇ ਹੋਣਗੇ, ਤੇਰੇ ਕੋਲੋਂ ਬਚਨ ਸੁਣਨਗੇ ਨਾ ਉਹ ਇਲਾਹੀ ਬਖਸ਼ਿਸ਼ਾਂ ਪਾਉਣਗੇ। ਘੱਟ ਅੰਮ੍ਰਿਤ ਫਲ ਪਾਵੈ, ਕਹਿੰਦੇ ਤੂੰ ਆਪਣੇ ਘੱਟ ਇਸ ਸਰੀਰ ਦੇ ਅੰਦਰ ਗੁਰਮੁਖ ਸੁਖ ਫਲ ਅਮਰ ਪਦ, ਤੂੰ ਸੁਖ ਫਲ ਜਿਹੜਾ ਪਾਏਗਾ ਉਹ ਅਮਰ ਪਦ ਜਿਹੜਾ ਸਦਾ ਰਹਿਣ ਵਾਲਾ ਉਹ ਫਲ ਤੈਨੂੰ ਪ੍ਰਾਪਤ ਜਿਹੜਾ ਹੋਵੇਗਾ। ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ, ਭਾਏ ਮਿਲੇ ਮਨ ਭਾਣੈ, ਕੋਈ ਆਖੇ ਮੇਰੀ ਬੁੱਧੀ ਬੜੀ ਸਿਆਣੀ ਹੈ ਮੈਂ ਸਿਆਣਪ ਨਾ ਪਾ ਲਵਾਂਗਾ, ਨੀਤ ਸਾਨੂੰ ਜਪਤੀ ਹੈ ਫਰਮਾਤਾ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਤੇਰੀਆਂ ਲੱਖਾਂ ਸਿਆਣਪਾਂ ਹੋਣ ਬੁੱਧੀ ਦੇ ਨਾਲ ਪਾਇਆ ਜਾ ਸਕ, ਜੇ ਬੁੱਧੀ ਇਹ ਚੱਲ ਤੇ ਰਿਹਾ ਤੇ ਗੁਆ ਬੈਠੇਗਾ। ਤੈਨੂੰ ਇਹ ਸਮਝ ਆਉਣੀ ਚਾਹੀਦੀ ਹੈ, ਇਹ ਨਹੀਂ ਕਿ ਮੈਂ ਇਹ ਸਮਝ ਪਾ ਲਾ ਉਹ ਇੱਥੇ ਬੈਠਾ, ਤੈਨੂੰ ਇਹ ਸਮਝ ਲੈਣੀ ਆਉਣੀ ਚਾਹੀਦੀ ਹੈ ਕਿ ਮੈਂ ਉਹਨੂੰ ਵੇਖ ਕੇ ਵਾਹ ਵਾਹ ਕਰਾਂ। ਇਸਲਾਮ ਦੀ ਦੁਨੀਆਂ ਚ ਜਦੋਂ ਕੰਮ ਹੋ ਜਾਂਦਾ ਕਹਿੰਦੇ ਮਾਸ਼ਾ ਅੱਲਾ, ਤੇ ਸਾਨੂੰ ਸਤਿਗੁਰ ਸਾਹਿਬ ਜੀ ਨੇ ਕੀਤਾ ਸੀ ਵਾਹ ਵਾਹ, ਇਸੇ ਕਰਕੇ ਸਾਡਾ ਗੁਰਮੰਤਰ ਵਾਹਿਗੁਰੂ ਹੈ ਕਿ ਤੂੰ ਵੇਖ ਕੇ ਤੱਤ ਇਹ ਆ ਕਿ ਤੂੰ ਗਿਆਨ ਇਹ ਹਾਸਲ ਕਰਾਂ, ਤੇਰੇ ਗਿਆਨ ਚ ਇਹ ਨਿਕਲੇ ਵਾਹਿਗੁਰੂ ਵਾਹਿਗੁਰੂ। ਬੁੱਧ ਪਾਠ ਨਾ ਪਾਈਏ ਬਹੁ ਚਤੁਰਾਈਏ, ਕੋਈ ਕਿੰਨੀਆਂ ਚਲਾਕੀਆਂ ਕਰੇ ਅਖੇ ਪਾ ਲਾਂਗਾ। ਭਾਏ ਮਿਲੈ ਮਨ ਭਾਣੇ, ਭਾਏ ਭਾਵਨਾ, ਦੂਜਾ ਭਾਣੇ ਉਹਦੇ ਹੁਕਮ ਚ ਮਨ ਦੇ ਨੰਨੇ ਨੂੰ ਸਿਹਾਰੀਏ, ਤੇਰੇ ਮਨ ਚ ਉਹਦਾ ਹੁਕਮ ਹੋਵੇ, ਉੱਪਰੋਂ ਉੱਪਰੋਂ ਨਹੀਂ, ਤੇਰੇ ਮਨ ਚ ਹੋਵੇ ਕਿ ਮੈਂ ਉਹਦੇ ਹੁਕਮ ਚੱਲਣਾ ਹੈ। ਤੇ ਸਾਹਿਬ ਜੀ ਕਹਿੰਦੇ ਫਿਰ ਨਾਨਕ ਠਾਕੁਰ ਮੀਤ ਹਮਾਰੇ, ਹੁਣ ਉਹ ਵਾਹਿਗੁਰੂ ਮਿਲ ਗਿਆ ਹਿਰਦੇ ਚ ਵਸਣ ਵਾਲਾ ਸੀ, ਮੇਰਾ ਉਹ ਮਿੱਤਰ ਏ ਹਮ ਨਾਹੀ ਲੋਕਾਣੇ, ਹੁਣ ਦੁਨੀਆਂ ਦੇ ਲੋਕ ਜੋ ਵੀ ਕਹਿਣ ਮੈਨੂੰ ਕਿਸੇ ਦੀ ਕਾਣੋ ਨਹੀਂ, ਹੁਣ ਮੈਂ ਆਪਣੇ ਵਾਹਿਗੁਰੂ ਦੇ ਨਾਲ ਹਾਂ, ਜਿਹੜਾ ਵਾਹਿਗੁਰੂ ਦੇ ਨਾਲ ਏ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਆਪ ਇਲਾਹੀ ਪ੍ਰਮਾਣ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਸਵਾਬ ਹੁਣ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਰਾਗੀ ਜਥਾ, ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਅਤੇ 1 ਅਕਤੂਬਰ ਦੇ ਜੋ ਮਹੀਨਾ ਆ ਰਿਹਾ ਹੈ ਉਸ ਵਿੱਚ ਆਪਣੇ ਕੋਲ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੀਕਰ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਵੀ ਪਹੁੰਚਣਗੇ, ਉਹ ਵੀ ਆਪ ਸੰਗਤਾਂ ਨੂੰ ਕਥਾ ਸਰਵਣ ਕਰਵਾਇਆ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਮੇਰੇ ਮਨ ਲੈ ਲਾਹਾ ਘਰ ਜਾ ਹੈ, ਗੁਰਮੁਖ ਨਾਮ ਸਲਾਹੀ ਹੈ, ਹਉ ਮੈਂ ਨਿਵਰੀ ਪਾਹੀ। ਸ਼ਬਦ ਦਾ ਆਗਾਜ਼ ਹੈ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬ ਅਨਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕਾਮ ਨਾ ਆਵਈ, ਟਹਿ ਢੇਰੀ ਤਨ ਖੇ। ਪਿਆਰ ਦੇ ਨਾਲ ਸਾਰੀ ਸੰਗਤ ਕਰੋ ਕਿਰਪਾ ਜੀ, ਮਿਲ ਕਰਕੇ ਕੀਰਤਨ ਗਾਈਏ। ਬਾਬੇ ਦੇ ਦਰ ਦੀਆਂ ਹਾਜ਼ਰੀਆਂ ਬੜੇ ਪਿਆਰ ਦੇ ਨਾਲ ਭਰ ਰਹੇ ਹੋ, ਸਾਰੀਆਂ ਸੰਗਤਾਂ ਰਸਨਾਂ ਨੂੰ ਕਰੀਏ ਪਵਿੱਤਰ।

ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਲਵਾਉਣਾ ਕਰੀਏ ਜੀ, ਫਿਰ ਸਮਾਂ ਸਮਾਪਤ ਹੋਵੇਗਾ। ਪਿਆਰ ਦੇ ਨਾਲ ਸਾਰੀ ਸੰਗਤ ਕਿਰਪਾ ਕਰੋ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦ ਹੋ ਸੁੰਦਰ ਪਾਵ। ਕਿਸੇ ਨੂੰ ਸਵਾਲ ਕਰੀਏ ਨਾ ਕਿ ਰੱਬ ਕਿੰਨੀ ਕੁ ਬੰਦਗੀ ਬਾਅਦ ਮਿਲਦਾ ਹੈ, ਕਿੰਨੀ ਕੁ ਭਗਤੀ ਕਰਨੀ ਪਵੇਗੀ, ਕਿੰਨੀ ਕੁ ਸੇਵਾ ਕਰਨੀ ਪਵੇਗੀ ਕਿ ਰੱਬ ਨਾਲ ਮਿਲਾਪ ਹੋ ਜਾਏ। ਤਾਂ ਸਤਿਗੁਰੂ ਜੀ ਆਖਦੇ ਨੇ, ਬਸ ਇੱਕ ਪਲ ਤੇਰਾ ਚਾਹੀਦਾ, ਅੱਖ ਚਮਕਣ ਜਿੰਨਾ ਸਮਾਂ ਤੇਰਾ ਚਾਹੀਦਾ, ਤੇਰਾ ਰੱਬ ਨਾਲ ਮਿਲਾਪ ਹੋ ਜਾਏਗਾ। ਬਹੁਤ ਲੰਬੇ ਚੌੜੇ ਪਾਪੜ ਵੇਲਣ ਦੀ ਲੋੜ ਨਹੀਂ। ਕਿੰਨਾ ਕੁ ਸਮਾਂ ਚਾਹੀਦਾ? ਦੁੰਦਰ ਬੰਦੋ ਸੁੰਦਰ ਪਾਓ। ਦੁਬਧਾ ਨੂੰ ਮੁਕਾ ਦੇ, ਇੱਕ ਪਾਸੇ ਹੋ ਜਾ। ਜਦੋਂ ਤੂੰ ਇੱਕ ਪਾਸੇ ਲੱਗ ਜਾਏਗਾ, ਜਦੋਂ ਇੱਕ ਪਾਸੇ ਹੋ ਜਾਏਗਾ, ਉਦੋਂ ਹੀ ਤੈਨੂੰ ਉਹਦੇ ਨਾਲ ਮਿਲਾਪ ਹੋ ਜਾਏਗਾ। ਇੰਨਾ ਕੁ ਟਾਈਮ ਲੱਗਣਾ ਬਸ। ਅਸੀਂ ਦੁਬਧਾ ਵਿੱਚ ਭਟਕਦੇ ਫਿਰਦੇ ਹਾਂ, ਪਤਾ ਨਹੀਂ ਗੁਰੂ ਸੁਣੇਗਾ ਕਿ ਨਹੀਂ ਸੁਣੇਗਾ, ਰੱਬ ਸਾਡੀ ਸੁਣੇਗਾ ਕਿ ਨਹੀਂ ਸੁਣੇਗਾ। ਗੁਰੂ ਘਰ ਆਇਆ ਮੁਰਾਦ ਪੂਰੀ ਹੋਏਗੀ ਜਾਂ ਨਹੀਂ ਹੋਏਗੀ, ਕਿ ਜਾਂ ਕਿਤੇ ਹੋਰ ਜਾਣਾ ਪਏਗਾ, ਬਸ ਇਸੇ ਹੀ ਚਿੰਤਾ ਦੇ ਵਿੱਚ ਆਪਾਂ ਭਟਕਦੇ ਫਿਰਦੇ ਹਾਂ। ਥਾਂ ਥਾਂ 'ਤੇ ਦਰ ਦਰ 'ਤੇ ਠੋਕਰਾਂ ਖਾਂਦੇ ਫਿਰਦੇ ਹਾਂ। ਅਰਦਾਸ ਵਿੱਚ ਆਪਾਂ ਬੇਨਤੀ ਕਰਦੇ ਹਾਂ, ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ ਅਤੇ ਫਿਰ ਭਰੋਸਾ ਦਾਨ। ਕਿਤੇ ਭਰੋਸਾ ਵੱਧ ਜਾਏ ਨਾ ਸਾਡਾ, ਅਤੇ ਗੁਰੂ ਪਿਆਰਿਓ ਉਸੇ ਵੇਲੇ ਰੱਬ ਦਾ ਮਿਲਾਪ ਹੈ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦੋ ਸੁੰਦਰ ਪਾਓ। ਕਰੋ ਕਿਰਪਾ ਸਾਰੀ ਸੰਗਤ।

ਹਰੀ ਸਾਹਿਬ ਸੰਗਤ ਜੀਓ, ਇੱਕ ਵੀਕ ਵਾਸਤੇ ਪ੍ਰਬੰਧਕ ਸਾਹਿਬਾਨਾਂ ਵੱਲੋਂ ਹੁਕਮ ਹੋਇਆ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਰਾਹੀਂ ਸੇਵਾ ਨਿਭਾਉਣ ਦਾ। ਸੋ ਗੁਰੂ ਕਿਰਪਾ ਕਰੇ, ਆਪਾਂ ਸਾਰਿਆਂ ਨੇ ਪੂਰਾ ਹਫ਼ਤਾ ਰਲ ਕੇ ਕੀਰਤਨ ਕਰਨਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸਭਰਾਂ ਦੀਆਂ ਝੋਲੀਆਂ ਵਿੱਚ ਨਾਮ ਦੀ ਦਾਤ ਗੁਰਸਿੱਖੀ ਜੀਵਨ ਪਾਉਣਾ ਕਰੇ, ਤਾਂ ਕਿ ਸਾਡਾ ਇਹ ਮਨੁੱਖਾ ਜੀਵਨ ਸਫਲਾ ਹੋ ਸਕੇ। ਆਓ ਆਨੰਦ ਸਾਹਿਬ ਦੇ ਜਾਪ ਕਰੀਏ, ਉਪਰੰਤ ਸਮਾਪਤੀ ਹੋਵੇ।

ਸਦਾ ਕੁਰਬਾਨੀ ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ

ਪੁਰਸ਼ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀ ਵਾ ਮੱਤ ਉੱਚੀ, ਮੱਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦਿਸਦਾ ਸਹਾਈ ਦਿਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ, ਛੇ ਪੌੜੀਆਂ, ਆਨੰਦ ਸਾਹਿਬ ਦੇ ਜਾਪ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਭਾਈ ਸਤਪਾਲ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ, ਗੁਰਸਿੱਖੀ ਨਾਮ ਦਾ ਨਾਮ ਦੀ ਸੱਚੇ ਪਾਤਸ਼ਾਹ ਨਾਮ ਸਿਮਰਨ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ੀ, ਨਾਮ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਝ ਪਵਿੱਤਰਾ ਹੁਣ ਲਾਭ ਭੋਗ, ਹਰ ਰਾਏ ਆਪ ਜੀ ਦਾ ਸੀਂਦ ਪ੍ਰਸ਼ਾਦ, ਜੋ ਛੱਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਣਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਮਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ ਸਹਸ ਤਬ ਗੰਧ। ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਪੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸਰਹਿਣਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਹੇ ਜਗਾਏ। ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Guru, Guru, Guru.

गुरु हाँ गुरु हाँ गुरु हाँ गुरु हाँ गुरु।

guru, hai guru, hai guru, hai guru, hai guru, hai guru, hai guru, hai.

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ।

सतगुरु चरण के दाते प्रीतम ब्रह्म मेरे मन जीव प्रभ नाम चितेरे।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ

ਸ਼ਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਾਉ ਜਾਸ ਬਿਸਵੰਭਰ ਇਕੈ

ਕਾਂਖੀ ਏਕਾ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ

ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗੈ ਬਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝਾ, ਪ੍ਰਭ ਕੈ ਸਿਮਰਨ ਸਭ ਕੋਈ ਸੁੱਜਾ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਹੇ, ਅੰਮ੍ਰਿਤ ਨਾਮ ਮਿਰਦ ਮਾਹੇ ਸਮਾਏ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨ ਬੰਤੇ, ਪ੍ਰਭ ਕੋ ਸਿਮਰੇ ਸੇ ਪਤ ਬੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨੇ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਮਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਵਾਨੀ, ਪ੍ਰਭ ਕੈ ਸਿਮਰਨ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਹੋ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕੇ ਪ੍ਰਭਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲਾਇਆ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਸੁਖ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦ ਨਾ ਪਰ, ਹਰ ਕਾ ਨਾਮ ਜਪਤ ਨਿਸਤਰਾ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ ਆਗਾਵੈ, ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਵਿਘਨ ਜਾਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ,

ਨਾਨਕ ਪਾਈਐ ਸਾਧਕੈ ਸੰਗ, ਜੇ ਮਾਰ ਕੇ ਗਰੇ ਜਾਹੇ ਨਾ ਗੁੱਸਾ, ਹਰਕਾ ਨਾ ਮੂਹਾਂ ਸੰਗਤੋਸਾ। ਜੇ ਪੈਡੇ ਮਹਾਂ ਗੁਬਾਰਾ, ਹਰਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆ ਨੂੰ, ਹਰਕਾ ਨਾਮ ਤੈ ਨਾਲ ਪਛਾਨੂੰ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰਕੇ ਰਾਮ ਕੀ ਤੁਮ ਪੁਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆ ਕਰਖੈ, ਤੈ ਨਾਨਕ ਹਰਿ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ।

ਤਨ ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਆਓ ਖਦ ਸਾਧ ਕਮਾਤ। ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮੰਦਰ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ। ਹਰ ਕਾ ਨਾਮ ਜਨ ਕੋ ਮੁਕਤ, ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਓਟ ਸਥਾਣੀ, ਹਰ ਪ੍ਰਤਾਪ ਜਨ

ਛਪਾ ਹਰ ਕੀ ਭਗਤ ਮੁਕਤ ਭਾਵ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸੁਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸੇਮ੍ਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ

ਸਾਰ ਨੌਖੰਡ ਪ੍ਰਿਥਮੀ ਫਿਰੈ ਚਰ ਜੀਵਾਇ ਮਾ ਉਦਾਸ ਤਪੀਸਰ ਤੀਵੈ ਅਗਨਮਯ ਹੋਮਤ ਪ੍ਰਾਨ ਕਨਕ ਸਭ ਹੈ ਬਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਕਰ ਸਰੀਰ ਖਟਾਵੈ ਤੋਪੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮੰਤੇ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ

ਨਾਮ ਕੀ ਮਹਿਮਾ ਊਚ ਨਾਨਕ ਨਾਮ ਦੁਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਦਮਕਾ ਭਾਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਪੈ ਭੇਖ ਅਨੇਕ ਅਗਨੀ ਪੁੱਜੈ ਕੋਟ ਪਾਪ ਦਰਗੈ ਨਹੀਂ ਸੱਜੈ ਛੂਟਸ ਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਰੀ ਜਮ ਡਾਨੈ ਗੋਬਿੰਦ ਭਜਨ ਮਿੰਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਭੁੱਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਤ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਦੇ ਡਰਾਇ ਸਾਧ ਜਨਾ ਕੀ ਸਰਣੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ

ਸਗਲ ਘਟਾਂਕੋ ਦੇਵੋ ਦਾਨ ਕਰਨ ਕਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤ ਮੇ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਨ ਸੁਖੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਗੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ

ਜਾ ਕੇ ਅੰਦਰ ਵਸੇ ਪ੍ਰਭ ਆਪ, ਨਾਨਕ ਤੇ ਜਨ ਸਹਿ ਸਮਾਤ। ਸੁਣ ਅੰਧਾ ਕੈਸੇ ਮਾਰਗ ਪਾਵੇ, ਕਰਗੇ ਲਿਹ ਓੜ ਨਿਭਾਵੇ। ਕਹਾਂ ਬੁਝਾਰਤ ਬੁਝੇ ਡੋਰਾ, ਨਿਸ ਕਹੀਏ ਤੂੰ ਸਮਝੇ ਭੂਰਾ। ਕਹਾਂ ਬਿਸਨਬਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਵਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿ ਰਾਹੀ ਤਾ ਸਿਉ ਪ੍ਰੀਤ। ਬਲਵਾ ਕੇ ਗ੍ਰਹਿ ਭਿੱਤਰ ਬਸੇ, ਅਨੰਦ ਕੇਲ ਮਾਇਆ ਰੰਗ ਰਸੈ। ਦੁੜਕਰ ਮਾਨੇ ਮਨੇ ਪ੍ਰਤੀਤ ਕਾਲ, ਨਾ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੁਮ ਭੈ ਅਰਦਾਸ, ਜਿਉ ਬਿਣ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਨੇਰੇ। ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰਾ ਹੈ, ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤਮੀ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੇ, ਲਾਗੇ ਆਨ ਸੁਆਏ। ਨਾਨਕ ਕਹੂ ਨਾ ਸੀ ਜਈ, ਬਿਨ ਨਾਮੈ ਪਥ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ, ਇੱਕ ਬਸਤਕਾਨ ਮਿਖੋਟ ਗਵਾਵੇ। ਏਕ ਭੀਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ

ਸਰਬਤੋਕ ਨਾਨਕ ਤਿਨ ਪਾਇਆ ਆਗੰਤ ਸ਼ਾਪਨੀ ਦੇ ਰਾਸ ਖਾਤ ਪੀਤ ਵਰਤੇ ਅਣਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸ਼ਾਲੇ ਅਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਆਪਣੀ ਪ੍ਰਤੀਤ ਆਪ ਹੀ ਖੋਬਾ ਹੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਲ ਹੈ ਮਥ ਹੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸੁਰੰਗ ਲਾਭਿਓ ਬਿਨ ਸਹਿ ਮਨ ਪਛਤਾਵੈ ਜੋ ਦੀਸੈ ਸੋ ਚਾਲਣਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਵੂ ਸਿਓ ਜੋ ਲਾਵੇ ਨੇ ਤਾ ਕੁ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਗੁਟਮ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋ ਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਆਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਧਰੋਹ ਮੋ ਅਭਿਮਾਨ ਮਿਥਿਆ ਪੁਸ਼ ਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵ ਨੰਬਰ ਰਿੰਦਾ ਸੁਣੇ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰਿ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਹੀ ਪਰ ਵਿਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ

ਸਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਪਹਿ ਮਾਨੇ ਆਪੇ ਆਪ ਕਰਤਨ ਬੇਰਾ ਕਿਸੇ ਦੂਰ ਜਨਾਬ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਸਿਲਾਈ ਲੜਦਾ ਏ ਥਾਨ ਤਰੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ

ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗਤ ਪ੍ਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋ ਵਿਜੇ ਮਨਾੜ ਪਹਿਰ ਸਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਹੁ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਭਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜਾ ਜੇ ਪ੍ਰਸਾਦ ਅਸਭਾਸ ਸਵਾਰੀ ਮੰਤ ਸਿਮਰਬ ਕੋ ਗਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪੈਰ ਕਰ ਤਿਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ

ਜੇ ਪ੍ਰਸਾਦ ਸੁਣੇ ਕਰਨ ਨਾਥ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਣਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇਂ, ਜੇ ਪ੍ਰਸਾਦ ਸੁਖ ਸਹਿ ਸਮਾਵੇਂ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ।

ਪ੍ਰਭ ਬਿਨ ਆਈ। ਸਾਧਕ ਸੰਗ ਨਾ ਕਬਹੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲਹੈ। ਸਾਧੂ ਕੈ ਸੰਗ ਆ ਜਰ ਸਹੈ, ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਬਹੁਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਬਰਸਾਵੈ। ਸਾਧ ਸੰਗ ਧਰਮਰਾਇ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਿਛ ਗਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰਾਇ, ਸਾਧਕ ਸੰਗ ਨਰਕ ਪਰ ਹਰਾਇ, ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਛਰਤ ਰਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਤ ਬਸੈ, ਨਾਨਕ ਉਦਰੈ ਸਾਧ ਸੁਨ ਰਸਾਇ। ਸਾਧਕ ਸੰਗ ਸੁਨੋ ਹਰ ਨਾਵੋ, ਸਾਧ ਸੰਗ ਹਰ ਕੇ ਗੁਣ ਗਾਵੋ, ਸਾਧਕ ਸੰਗ ਨਾ ਮੰਤੇ ਬਿਸਰਾਇ, ਸਾਧ ਸੰਗ ਸਰਪਰ ਨਿਸ ਤਰਾ, ਸਾਧਕ ਸੰਗ ਲਗੇ ਬ੍ਰਹਮ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਬਿਟੇ ਸਬਰੂਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂੰਛ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਬਰਾ ਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੈ ਕਮਲ ਅਲੇ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਾ ਦ੍ਰਿਸ਼ਮਾਨ, ਜੈਸੇ ਰਾਜ ਰੰਗੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕਾਇ ਧੀਰਜ ਏਕ, ਜੋ ਵਸੁਦਾ ਕਹੁ ਖੋਦੈ ਕਹੁ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹਾ ਗਨਾਵ, ਨਾਨਕ ਜੋ ਪਾਵਕ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕੈ ਮਨੋ ਏ ਪ੍ਰਗਾਸ, ਜੈਸੇ ਧਰ ਭਰਿਆ ਆਗਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚਤੇ ਉੱਚਾ ਮਨਪਨੈ ਸਪਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀ ਨਾਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦੁਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,

ਪ੍ਰਹਾਤ ਬ੍ਰਹਮ ਗਿਆਨੀ ਕਾ ਸਗਲਾਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਪਰੇ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਰੂਪ ਔਰ ਧਾਰਾਏ ਜਵੰਤਰ ਨਾਮ ਸਰਮੈ ਪੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਵਾ ਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਵੇਖੇ ਨੇਤਰ ਸਾਧਗੀ ਟਹਿਲ ਸੰਤ ਸੰਹੇਤ ਕਰਨਾ ਸੁਣੇ ਗਾਹੂ ਕੇ ਨਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਸੁਪਰ ਸੁਪਰ ਸਨਮਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋਬੈ ਨੇਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਜਪਾਵੈ ਨਾਨਕੋ ਵੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲ ਖੋਬੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਤਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਸੁਧ ਹੈ ਰਾਮ ਨਾਮ ਸਾਰਸ ਪੀਬਸ ਪੰਡਿਤ ਗੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ

ਬੀਜ ਮੰਤਰ ਸਰਬ ਕੋ ਗਿਆਨ ਚਹੁਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾ ਸੰਗ ਪਾਵੈ ਜਨ ਕੋਏ ਕਰ ਕਿਰਪਾਂਤਰ ਉਰਤਾਰੇ ਪਾਸ ਪ੍ਰੇਤ ਮੁਕਤ ਪਾਥਰ ਕੋ ਤਾਰੇ ਸਰਬ ਰੋਗਾ ਔਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲਾਇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰਾਇਆ ਤਿਸ ਦਾਸ ਕੋ ਸਭ ਸੋਜੀ ਪਰਾਇਆ ਸਗਲ ਸੰਗਾ ਤੁਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਇਹ ਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਰੁਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰ ਤੈਸੇ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਗੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਜੋ ਪ੍ਰਭਾਵੈ ਸੋਈ ਫਨ ਹੋਗ ਪਸਰਿਆ ਪੇ ਆਨੰਦ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਭਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਾਨ ਅੰਤ ਨਾ ਪਾਰਾ ਬਾਹਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭ੍ਰਮ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਕਾ ਵਿਚਾਰੇ ਕਈ ਕੋਟ ਨਪਤਨ ਨਾਮ ਧਿਆਵੇ ਨਾਨਕ ਕਰਤੇ ਕਾਂਤ ਨਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਹ ਸਭ ਪਰਮਾਹੇ ਜਿਤ ਜਿਤ ਲਾਭ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਕੀ ਸਰਬ ਪਾਏ ਕਈ ਕੋਟ ਪਾਥਰ ਬ੍ਰਿਖਰ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਆਤਰ ਕਈ ਕੋਟ ਦੇਵ ਦਾਨਵ ਇੰਦਰ ਸੇਰ ਸ਼ਤਰ ਸਗਲ ਸਮੱਗਰੀ ਆਪਣਾ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਨਰ ਪਿਸਾਚ ਕਈ ਕੋਟ ਭੂਤ ਵਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤ ਆਲਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਮੀ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਰਮੰਦ ਕਈ ਕੋਟ ਮਾਇਆ ਮੈਂ ਚੰਦ ਜੈ ਜੈ ਭਾਣਾ ਦੈਤ ਰਾਖੇ ਨਾਨਕ ਸਭ ਕਿਛ ਪ੍ਰਭ ਕਾ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਬ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਤਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿੰਨੇ ਬਾਭਾਂਤ ਪ੍ਰਭ ਤੇ ਬ੍ਰਹਮਾ ਹੈ ਸਮਾਤ ਤਕ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤਾ ਤਮ ਪ੍ਰਕਾਸ਼ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਰੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਭ ਸਾਧੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਾਰਣ ਜਲ ਥਲ ਮਹੀ ਅਲਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੇ ਸੋਈ ਹੋ ਕਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵਾ ਹੈ ਮਾਨੁਗਤ ਪਾਵੇ ਪ੍ਰਭਾਵਿਤ ਪਾਥਰ ਤਰਾਵੇ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਪੱਖ ਹੈ
ਪ੍ਰਭਾਵਿਤ ਪਤਤ ਧਾਰੇ ਆਪ ਕਰੇ ਆਪਨ ਵਿਚਾਰ ਹੈ ਦੁਹਾਂ ਸਰਿਆ ਕਾਪ ਸੁਆਮੀ ਖਿਲੈ ਬਿਕਸੇ ਅੰਤਰ ਜਾਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਨ ਤੇ ਆਪਣੇ ਆਪ ਬਚੈ ਭਰਮੇ ਭੁੱਲਾ ਦੈ ਦਸਤਾਵੇ ਨਿਮਖ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਪਨੀ ਭਗਤ ਦੇ ਨਾਨਕ ਤੇ ਜੰਨਾ ਮਿਲੈ ਖਿਨਮੈ ਨੀਚ ਗੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਆਕਾ ਦ੍ਰਿਸ਼ ਕਸ਼ੂ ਨਾ ਆਵੈ ਤਿਸ ਸਤਕਾਲ ਦੈ ਤਿਸ ਪ੍ਰਗਟਾਵੈ ਜਾਕੂ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਨੈ ਜਗਦੀਸ਼ ਜੀਓ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਵਡਾਈ ਸਕਾ ਬਾਲ ਨਾ ਸਹਾਥ ਕਰਨ ਕਰਾਮਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ ਕਬਹੂ ਊਚ ਨੀਚ ਮਹਿ ਬਸੈ ਕਬੂ ਸੋਗ ਹਰ ਖਰੰਗ ਸਭ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਲ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਕ੍ਰੋਧ ਵਿਕਰਾਲ ਕਬੂ ਸਰਬ ਕੀ ਉਤਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨਿਜ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤੋਂ ਵਿਚ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੇ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਸਾ ਤੁਕਮੁ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤੇ ਮਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂ ਸਾ ਸੰਗਤ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ ਮੰਦਰ ਨਾਮ ਰਥੇ ਇਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਅਵਸਮਾਨ ਜੋ ਜਾਣੈ ਮੈਂ ਜੋ ਬਨਵੰਤ ਸੋਹਤ ਵਿਸ਼ਟਾ ਕਾ ਜਨਤਾਪ ਸੁਖੋ ਕਰਵੰਤ ਕਹਾਵੈ ਜਨਮ ਮਰੈ ਜੋ ਬਹੁ ਜੋਨ ਭਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਰਮੰਤਾ ਕਰ ਕਿਰਪਾਵੈ ਤ੍ਰਿੰਨ ਸਮਾਨ ਕਛ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਬਸਵੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹੁਣ ਧਾਰੇ ਸਰਮ ਪਾਵੈ ਸਗਲੇ ਬਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵਾ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸੁਖ ਨਾਹੀ ਕੋਏ ਜਬ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਦੂਟੈ ਗੁਰਪ੍ਰਸਾਦ ਨਾਨਕ ਛੁਟੈ ਸਹਿਸ ਖਟੇ ਲੱਖ ਉੜਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤ ਆਵੇ ਖਪ ਖਪ ਮਰੈ

ਜਾਬ ਕਰਨ ਕਰਾਵਨ ਕਰਨੇ ਹਸ ਗਿਆ ਕਹਾਂ ਵੀ ਚਾਹ ਜੈਸੀ ਦ੍ਰਿਸ਼ ਕਰੇ ਤੈਸਾ ਹੋਇਆ ਪਿਆ ਆਪ ਰਬ ਸੋਏ ਜੋ ਕਿ ਯਕੀਨੋ ਸੁਪਨੇ ਰੰਗ ਸਭ ਤੇ ਦੂਰ ਸਭ ਹੂ ਕਹਿ ਸੰਗ ਬੁੱਝੈ ਦੇਖੇ ਕਰੇ ਵਿਵੇਕ ਆਪੇ ਇਹ ਕਿਆ ਪਿਆ ਨੇਕ ਮਰੈ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਹਿਆ ਸਮਾਏ ਆਪ ਉਪਦੇਸਾ ਹੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂੰ ਆਪਨ ਵਿਸਥਾਰ ਸਭ ਕਾਸ਼ ਉਸਕਾਓ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ਼ੋਏ ਥਾਨ ਤਨੰਤਰ ਇੱਕ ਐ ਸੋਏ ਆਪਣੇ ਚਲਤਾ ਆਪ ਕਰਨੇ ਹਾਰ ਕੌਤਕ ਕਰੇ ਰੰਗ ਆਪਾਰ ਮਨ ਮੈਂ ਆਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਨ ਵਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹੁਰ ਅਵਤਾਰ ਰਾਸ਼ਟਰਪਤੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਾਤੋਏ ਮਲੀਨ ਸੰਤ ਕੈ ਦੁਖਨ ਸੋਭਾ ਦੇਹੀਨ ਸੰਤ ਕੈ ਹਾਥੇ ਕੋ ਰੱਖੇ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਗੁਣ ਨਾਹੇ ਨਾਨਕ ਸੰਭਾਵਿਤਾ ਹੋਏ ਬੇਗਤ ਪਾਹੇ ਸੰਤ ਕਾ ਨੰਦਕ ਮਹਾਤਾਈ ਸੰਤ ਕਾ ਨੰਦਕ ਖਿੰਡ ਗੰਨਾ ਪਾਈ ਸੰਤ ਕਾ ਨੰਦਕ ਮਹਾਤਿਆਰਾ ਸੰਤ ਕਾ ਨੰਦਕ ਪਰਮੇਸ਼ਰ ਮਾਰਾ ਸੰਤ ਕਾ ਨੰਦਕ ਰਾਜ ਤੇ ਹੀਨ ਸੰਤ ਕਾ ਨੰਦਕ ਦੁਖੀ ਆਰ ਦੀਨ ਸੰਤ ਕਾ ਨੰਦਕ ਸਰਬ ਰੋਗ ਸੰਤ ਕਾ ਨੰਦਕ ਸਦਾ ਵਿਯੋਗ ਸੰਤ ਕੇ ਨੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵਿਤ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਠਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵਿਤ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਜ ਤੇ ਟੁੱਟਾ ਹੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉੱਜੜ ਪਾਈਏ ਸੰਤ ਕਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ ਨਾਹੇ ਆਪਨ ਵੀ ਜਾਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵਿਤ ਲਏ ਉਭਾਰ ਸੰਤ ਕਾ ਦੁਖੀ ਇਉਂ ਬਿਰਲਾਏ ਜੋ ਜਲ ਵੀ ਹੋਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁਟਾ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨੰਦਕਾ ਤੁਰੀ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜੂ ਪੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁੱਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕੀਰਤਨਾ ਮੇਟਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ

ਨਭਸੁਰਜਨੋ ਸਿਮਰੋ ਹਰਿ ਹਰਿ ਰਾਏ ਏਕਾ ਸਰਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਤੀ ਸਭਜਾਨ ਦੇਵਨ ਕੋ ਏਕਾ ਭਗਵਾਨ ਜਿਸ ਕੈ ਦੀਆ ਰੇ ਅਗਾਏ ਬਹੁਰਨਾ ਦਰਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆ ਮਾਨੁ ਕੈ ਅਕਸ਼ਨਾਈ ਹਾਥ ਤਿਸਗਾ ਹੁਕਮ ਬੂ ਸੁਖ ਹੋਏ ਤਿਸਗਾ ਨਾਮਰਾ ਕੰਠ ਫਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ।

ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਾਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਜਨ ਮਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇਤ ਨਮੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਏ ਤੁਤ ਕੀਓ ਸੋਜੀ ਜਾਣੇ ਨਾਮ ਸੰਗ ਜਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹਰਜਨ ਰਹਿ ਤਨ ਦਿਨ

ਮਨ ਮੂਰਖ ਕਾਏ ਬਿਰ ਲਾਈਏ, ਪ੍ਰਭ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਬਿਰ ਤਿਆਗ ਤੂੰ ਤਸੇ ਹੈ ਚਿਤਾਰ। ਜੋ ਕਿਛੁ ਕਰੈ ਸੋਈ ਸੁਖ ਮਾਨ, ਭੁਲਾ ਕਹੇ ਕਾਹੇ ਫਿਰੇ ਅਜਾਨ। ਕੌਣ ਬਸਤ ਆਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ। ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਰਾਮ ਸੰਤਨ ਘਰ ਪਾਇਆ। ਤਜ ਮਹਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਲਾਦ ਖੇ ਬਸੰਤੇ ਸੰਚਾਲ, ਵਰਤਿਆਗ ਵਿਖਿਆ ਜੰਜਾਲ। ਧੰਨ ਧੰਨ ਕਹੇ ਸਭ ਕੋਏ, ਮੁਕੂਜਲ ਹਰ ਦਰਗੇ ਸੋਏ। ਏ ਵਾ ਪਾਰ ਵਿਰਲਾ ਵਾ ਪਾਰੇ, ਨਾਨਕ ਤਾ ਕੇ ਸਤ ਬਲਹਾਰੇ। ਚਰਨ ਸਾਧਕੇ ਧੋਏ ਧੋਏ, ਪਿਓਰ ਪ੍ਰਸਾਦ ਗਪਨਾ ਜੀਓ। ਸਾਧਗੀ ਧੂਰ ਕਰੋ ਇਸ਼ਨਾਨ, ਸਾਧ ਪੁਰ ਜਾਈਏ ਕੁਰਬਾਨ। ਸਾਧ ਸੇਵਾ ਬਟਭਾਗੀ ਪਾਈਐ, ਸਾਧ ਸੰਗਰ ਕੀਰਤਨ ਗਾਈਐ। ਅਨਕ ਬਿਗੰਦੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਟੋਟ ਗਹੀ ਸੰਤੇ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀ ਬਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਸਰਬਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ, ਪ੍ਰਭ ਲਿਖੇ ਕਾ ਲਹਿਣਾ ਪਾਏ। ਸਭ ਕੁਛ ਤਿਸਕਾ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਸਿਕਾਓ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ। ਜਾ ਕੇ ਬਾਨ ਗੁਰ ਕੀ ਪ੍ਰਤੀਤ, ਤੇ ਜਨਾ ਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੈ ਏਕੋ ਹੋਏ। ਸਚ ਕਰਨੀ ਸਚ ਤਾਂ ਕੀ ਰਹਿ, ਸਚ ਹਿਰਦੇ ਸਤਮੁਖ ਕਹਿਤ। ਸਾਚੀ ਦ੍ਰਿੜ ਸਾਚਾ ਆਕਾਰ, ਸਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਨ ਸਚ ਕਰ ਜਾਤਾ, ਨਾਨਕ ਸੂਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਦੇ ਪ੍ਰਭਿੰਨ। ਤੇ ਸਹਿ ਬੁਝਾਏ ਨਾਨਕ, ਜਿ ਸੋਭੈ ਸੋ ਪ੍ਰਸੰਨ ਅਸ਼ਟਪਦੀ। ਅਭਿਨਾਸੀ ਪ੍ਰਭ ਮਨਮੈ ਰਾਗ, ਮਾਨੂ ਕੀਤੋ ਪ੍ਰੀਤ ਤਿਆਗ। ਤਿਸਤੈ ਪਰਾ ਨਾਈ ਕਿਛ ਕੋਏ, ਸਰਬ ਨਿਰੰਤਰ ਏਕੋ ਸੋਇਆ। ਪੇ ਬਿਨਾ ਪੇ ਦਾਨਾ, ਗਹਿਰ ਗੰਭੀਰ ਗੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ। ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਮਨ ਇਹਨ ਰਾਓ। ਮਨਸਾ ਪੂਰਨ ਸਰਨਾ ਜੋ ਹਰਨ, ਮਨਸਾ ਪੂਰਨ ਸਰਨਾ ਜੋ ਜੋ ਕਿਰਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਅੰਦਰੂਪ ਮੰਗਲ ਸਤ ਜਾ ਕੇ, ਸਰਬ ਥੋਕ ਸੁਣੀਏ ਘਰ ਤਾਂ ਕਹਿ। ਰਾਜ ਮੈਂ ਰਾਜ, ਯੋਗ ਮੈਂ ਯੋਗੀ, ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ। ਧਿਆਏ ਧਿਆਏ ਭਗਤਿਆਂ ਸੁਖ ਪਾਇਆ, ਨਾਨਕ ਤਿਸਪੁਰ ਕਾ ਕਰੇ ਅੰਤ ਨਾ ਪਾਇਆ। ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇ ਬਹਾਰੇ ਵਗਾਹੇ। ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ। ਸਮਤ ਗਿਆਨ ਧਿਆਨ

ਨਾ ਬਿਦਗਿਨੋ ਵਿਸਤਾਰ ਪ੍ਰਭ ਬਨਾਸੀ ਅਕੰਕਾਰ ਨਾਨਾ ਚਲਤ ਕਰੇ ਖਨ ਮਾਹੇ ਪੂਰ ਪੂਰਨ ਸਭ ਠਾਏ ਨਾਨਾ ਵਿਦਗਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੜ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨ ਕਰਨਾਉ ਨਾਮ ਕੇ ਧਾਰੇ ਸਗਰੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਦਰੇ ਸੁਣ ਸਰਾਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਹੇ ਨਾਨਕ ਚੌਥੇ ਪਦਮੇ ਸੋਹੋ ਜਨ ਗਦ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਿਗੁਰ ਸਭ ਮਾਹੇ ਸਮਾਣੀ ਸਤਿਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਰੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੁ ਉਪਦੇਸ਼ ਸਤ ਜਨ ਜਾਕੈ ਹਿਰਦੈ ਪ੍ਰਵੇਸ਼ ਸਤ ਨਿਰਥ ਬੁਝੇ ਜੇ ਕੋਏ ਨਾਮ ਜਬ ਤਾਕੀ ਕਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤਿ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾਦ।

ਏਕ ਲਿਵਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੈ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨ ਹਾਰ ਕੋ ਸਾਥ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਧ ਸਰੂਪ ਹਿਰਦੈ ਜਨ ਮਾਨਿਆ ਕਰਨ ਗ੍ਰਾਮ ਦਿਲ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਮਨ ਪ੍ਰਗਟਾਇਆ ਭੈ ਤੇ ਨਿਰਭੋਏ ਬਸਾਨਾ ਸਿਧ ਬਜਾਤ ਸਮਾਹੇ ਸਮਾਨਾ ਬਸਤ ਮਾਹੇ ਨੇ ਬਸਤ ਗਡਾਈ ਤਾਗੋ ਭਿੰਨਾ ਗਹਿਣਾ ਜਾਈ

ਸੇਵਾ ਲਾਗ। ਆਵਨ ਜਾਨੋ ਵੀ ਤੇਰਾ ਨਾਨਕ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰੂ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਾ ਕਉ ਗੁਰ ਸਦਾ ਦਯਾਲ ਸਿੱਖੀ ਗੁਰ ਦੁਰ ਮਤ ਮਲ ਹਰਾਇ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਵਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਾਇ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚਾ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰ ਤੋ ਇਹਨੇ ਕਾਮੀ ਤੁਸਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸਾਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਉਨ ਕਬਾਰ ਗੁਰ ਕੋ ਬਲ ਜਾਓ ਸਰਬਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੇ ਪਾਰ ਬ੍ਰਹਮੇ ਕੇ ਆਪਣੇ ਕਛ ਭਰਮ ਸਹਿ ਸਿਆਨ ਭਲਿਆ ਨਾ ਜਾਈਐ ਨਾਨਕ ਐਸਾ ਗੁਰ ਪਟਭਾਗੀ ਪਾਈਐ ਸਫਲ ਦਰਸ਼ਨ ਵੇਖਤ ਪੁਨੀਤ ਪ੍ਰਸਦ ਸ਼ਰਨ ਗਤ ਨਿਰਮਲ ਰੀਤ ਪੇਟਸਰਾ ਪੇਟਤ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਵਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ ਜਿਹ ਬਾਏ ਗੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਹੁੰਚਤ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਿਵਰੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਮਤਾ ਸਾਠ ਪੈਰ ਹਰਕਾ ਨਾਮ ਰੇ ਸਚ ਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪ ਤਮਾਏ ਠਾਂਡ ਵਰਤਾਈ ਅਨੰਦ ਭੈਥੁ ਕਨਾਠੇ ਭਾਈ ਜਨ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਚੁੱਕਾ ਨਿਰਭਉ ਬਸੇ ਸਗਲ ਬਿਆਦ ਮੰਤੇ ਖੈ ਨਸੇ ਜਿਸਗਾ ਸਾਧਨ ਕਿਰਪਾ ਧਾਰੀ ਸਾ ਸੰਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਦਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆ ਬੇ ਪਾਏ ਹਰ ਬਿੰਦ ਦੂਜਾ ਨਾਹੀ ਖੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਭਿਆ ਰੁਬਰੰਗ ਭਏ ਵਰਗਾ ਸਾਧ ਗੈ ਸੰਗਰਚ ਰਚਨਾ ਬਣੀ ਗਲ ਧਾਰੀ ਅਨਕਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਹਿ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਬਾਪ ਸਮੀਤ ਵਿਸਾਰੋ ਚਰਨ ਕਮਲ ਹਿਰਦ ਮੈਂ ਉਰਧਾਰੋ ਕਰਨ ਕਾਨ ਸੋ ਪ੍ਰਭ ਸਮਰਾਥ ਦੁੜਕਰ ਗਹ ਹਉ ਨਾਮ ਅਰਵਾਤੇ ਧਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਗੁੰਡ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕੋ ਨਿਧ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਰੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਬ ਖਦਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਮਾਨ ਮਨ ਪ੍ਰਬੁੱਧ ਵਰ ਕੈ ਨਾਇ ਦਰਦ ਧਾਵ ਤੇ ਆਵ ਠਾਏ ਤਾ ਕੋ ਵਿਘਨ ਨਾ ਲਾ ਗਏ ਕੋਏ ਜਾ ਕੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨਸੇ ਪੂਰਨ ਹੋਇ ਆਸ ਭਗਤ ਭਾਇਆ ਭਗਤ ਭਾਇਆ ਤਮ ਪ੍ਰਗਾਸ਼ ਤਿਤ ਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਾਹ ਜਨ ਸਾਚਾ ਜਨਮ ਰਹਿ ਸੋ ਕਾਛੋ ਕਾਛਾ

ਸਰੋ ਫੇਰਤ ਫੇਰਤ ਪ੍ਰਭ ਆਇਆ ਪਰਿਆਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਮੋ ਸਾ ਸਾਸ ਪ੍ਰਭ ਤੁਮੇ ਧਿਆਮੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਹਿਤ ਨੀਤ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟਮਾ ਸੁਖ ਹੈ ਰਸ ਪਾਵਾ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਲ ਨਿਬਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਬੰਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਗੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ ਬੰਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਜੂਰੀ ਸਗਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰਾਇਆ ਜੇ ਘਾਲ ਨਾ ਭਾਨੇ ਸੋਗ

ਸਭੋਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰ ਇਹੀ ਸਵਾਹੋ ਨੇਤਰੋਪੇਖ ਦਰਸ ਖੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਦਰ ਰੰਗ ਬਿਰਲਾ ਗਉ ਪਾਵੈ ਸੰਗ ਏਕ ਵਸਤ ਦੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਮੈਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ।

ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏ ਗਨਮ ਖਰਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਉਹ ਭੋਜਨ ਕਾ ਪਰ ਸੰਗੀਤ ਰਸਨ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨ ਮੰਤਰ ਦੇ ਪਸੇ ਪੂਰਨ ਗੁਰਮੰਤ।

ਅਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬੈਰ ਵਿਰੋਧ ਕਿਸ ਸੰਕਮਾਤ ਜਬ ਇਸਕਾ ਵਰਨ ਚਿਹਨ ਜਾਪਤ ਬਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਹ ਕਾਂਗਸ ਹੋਵਤ ਪਰਮਾਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਿਸ ਕੋ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਧਰਾ ਤਬ ਕਮਨ ਨੇ ਡਰ ਕਮਨ ਕਥ ਡਰਾਏ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨਾ ਗੋਚਰਾ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਣ ਰੂਪ ਆਪੀਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕੀ ਜੈ ਜੋ ਸੁਰਪੀ ਜੋ ਸੰਘ ਸਮਾਵੈ ਤੇ ਕਿਸੇ ਭੂਕਮ ਦਰਬਤਾਵੈ ਕਰਨ ਕਰਾਵਨ ਕਰਨਿਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਘ ਬਣਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਵੀਨ ਤੈ ਵੇਦ ਕਤੇਵ ਕਹ ਕਉ ਜੀਨ ਜਬ ਆਪਣੇ ਆਪ ਆਪ ਰੁਧਾਰੇ ਤਉ ਸਗਨ ਸਗਨ ਕਹਾਂ ਵਿਚਾਰੈ ਜੇ ਆਪਣ ਊਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਅਚੰਦ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪਤ ਯਾਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਦੂਜਦੇ ਉਚਾ ਨਾਨਕ ਆਪਸ ਕੋ ਆਪੇ ਪਹੁਚਾ ਜਾ ਪ੍ਰਜੋ ਪ੍ਰਪੰਚ ਅਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੁੰਤ ਭਈ ਕਹਾਵਤ ਕਉ ਨਰ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਬੈ ਭਾਰ ਦੂ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਹੈ ਖੇਲ ਸੰਕੁਚੈ ਤਉ ਨਾਨਕ ਏਖਿਆ ਜੈ ਅਵਗਤ ਭਗਤ ਆਪ ਜੈ ਪਸਰੇ ਪਾ ਸਾਰ ਸੰਤ ਪ੍ਰਤਾਪ ਦੂ ਪਾਕ ਆਪੇ ਧਨੀ ਉਨ ਕੀ ਸੋਭਾ ਉਨਹੂ ਬਨੀ ਆਪੇ ਕਉਤਾ ਕਰੇ ਅਣਤ ਜੋ ਜੇ ਆਪੇ ਰਸ ਭੋਗ ਅੰਦਰ ਜੋਗ ਜਿਸ

ਨਾਨਕ ਤਾਕੇ ਕਾਰਜ ਪੂਰਾ ਅੰਮ੍ਰਿਤ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਭੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਗੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਨ ਬਸੈ ਸੋਤ ਨਿਹਾਲ ਤਾਕੇ ਨਿਕਟ ਆਪਦ ਕਾਲ ਅਮਰ ਭਏ ਅਮਰਾਬਦ ਪਾਇਆ ਸਾਹ ਸੰਗ ਨਾਨ ਕਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ ਵਿਨਾਸ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਠੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਵਿਸਰਾਮ ਸੁਨ ਸਮਾਧ ਅਨਤ ਨਾਦ ਕਹਿਨਾ ਜਾਈਆ ਚਰਚ ਬਿਸਮਾ ਤਿੰਨ ਦੇਖਿਆ ਸਿਆਪ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸਵੰਦਰ ਸੋ ਬਹਰ ਅਨੰਦ ਗੜਗੜ ਵਿਆਪ ਰਹਿਆ ਭਗਵੰਤ ਧਰਨਵਾਏ ਆਕਾਸ ਪਾਇਆ ਸਰਬ ਲੋਕ ਪੂਰਨ ਪ੍ਰਤਪਾਲ ਬੰਦਨ ਪ੍ਰਭ ਤੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਬਾਣੀ ਬੈ ਸੰਤਰ ਮਾਹੇ ਚਾਰ ਗੁਣ ਦੇ ਦਸੇ ਸਮਾਹੇ ਤਿਸੇ ਭਿੰਨੇ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਬ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲਾ ਕਬ ਹੁਣ ਡੋਲਾ ਸਰਬ ਕਲਾ ਕਰ ਖੇਲਾ ਖੇਲ ਮੋਲਾ ਪਾਈਆ ਗੁਣੇ ਅਮੋਲ ਸਰਬ ਜੋਤ ਮੈਂ ਜਾਗੀ ਜੋਤ ਹਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸ਼ਵਾਸ ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਣੇ

ਸੰਦੇਖ ਸਮੋਹੀ ਆਪ ਸਤਕਿਆ ਸਭ ਸਤ ਤਿਸ ਪ੍ਰਭ ਤੇ ਸਗਲ ਵਿਤ ਪਾਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨੰਗ ਲਾ ਲਖੀ ਨ ਜਾਇ ਤਿਸ ਭਾਵਿਤ ਸਿਲਾਏ ਮਿਲਾਏ ਕਮਨ ਨਿਕਟ ਕਮਨ ਕਹੀਏ ਦੂਰਾ ਪਿਆ ਪਾ ਭਰਪੂਰ ਅੰਤਰਗਜ ਸਾਭ ਜਨਾਏ ਨਾਨਤ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਨਾ ਪੇਖਣਹਾਰਾ ਸਗਲ ਸਮਗਰੀ ਜਾਗਾ ਤਨਾ ਪੰਜਸ ਆਪ ਹੀ ਸੁਨਾ ਮਨਾਨ ਖੇਲ ਮਨਾਇਆ ਗਿਆ ਗਾਰੀ ਕਿੰਨੀ ਮਾਇਆ ਸਭ ਕੇ ਮਦ ਅਲਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿ ਨਾ ਕੁਛ ਕਰਾ ਭਲਾ ਕਰ ਤੂੰ ਤਾਂ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗ ਰਾਤ ਆ ਕੀ ਗਤਵਿਤ ਕਹੀ ਨਾ ਜਾਏ ਦੂਸਰੇ ਤਾਂ ਸੋਚੀ ਪਾਏ ਤਿਸਗਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸਰਦਾ ਭਗਵੰਤ ਧੰਨ ਧੰਨ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ

ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਦੂਰ ਕਥਨਾ ਕਥੀ ਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ।

ਅਹੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਹਿਮ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ।

ਨਿਵਾਸਤੰਗ ਨੇਤਾਪੇ ਨਿਵਾਸਤੰਗ ਥਾਪੇ ਨਿਵਾਸਤੰਗ ਤਿਨਮਾਨੇ ਨਿਵਾਸਤੰਗ ਧਾਨੇ ਨਿਵਾਸਤੰਗ ਗਾਹੇ ਨਿਵਾਸਤੰਗ ਬਾਹੇ ਨਿਵਾਸਤੰਗ ਤ੍ਰਿਵਰਗੇ ਨਿਵਾਸਤੰਗ ਅਸਰਗੇ ਨਿਵਾਸਤੰਗ ਪ੍ਰਭੋਗੇ ਨਿਵਾਸਤੰਗ ਸਜੋਗੇ ਨਿਵਾਸਤੰਗ ਰੰਗੇ ਨਿਵਾਸਤੰਗ ਭੰਗੇ ਨਿਵਾਸਤੰਗ ਗਮੇ ਨਿਵਾਸਤਰਮੇ ਨਿਵਾਸਤੰਗ ਜਲਾਸਰੇ ਨਿਵਾਸਤੰਗ ਨਿਰਾਸਰੇ ਨਿਵਾਸਤੰਗ ਜਾਤੇ ਨਿਵਾਸਤੰਗ ਪਾਤੇ ਨਿਵਾਸਤੰਗ ਅਮਜਬੇ ਨਿਵਾਸਤਸਤ ਅਜਬੇ ਅਦੇ

ਨਿਰਤਾਰੰ ਨਮੋ ਸਰਬ ਤੰਦੇ ਨਮੋ ਤੇ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਹਤ ਰਾਗੇ ਨਮਸਤੰ ਸੁਹਾਗੇ ਨਮੋ

ਭੂਤ ਹੈ, ਭਰਨ ਹੈ, ਅਗੰਜ ਹੈ, ਭੱਜ ਹੈ, ਅਚੂਜ ਹੈ, ਝੱਜ ਹੈ, ਅਮੀਕ ਹੈ, ਰਫੀਕ ਹੈ, ਧੰਦ ਹੈ, ਬੰਧ ਹੈ, ਨਿਰਬੂਜ ਹੈ, ਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਸੀਕ ਹੈ, ਨਿਲੰਬ ਹੈ, ਸੰਭ ਹੈ, ਅਗੰਮ ਹੈ, ਅਜੰਮ ਹੈ, ਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭਜੰਗ ਪ੍ਰਿਆਤ ਛੰਦ, ਨਮੋ ਸਰਵਮਾਨੇ ਸਮਭਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਵ ਪਾਲੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ,

ਢੰਗ ਪ੍ਰਿਆ ਛੰਦ ਚਤਰ ਚੱਕਰ ਕਰਦਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ।

ਬਾਤ ਨਿਵਾਰੇ। ਭਾਰੀ ਭਜਾਨ ਕੇ ਭੂ ਭਲੀ ਬਿਧਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੌਣਾ ਗਹੀ ਪਾਹੇ ਪਧਾਰੇ।

ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ।

ਆਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀ ਉਹ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਜਾਏ

ਤਾਂ ਸਮਾਉ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਦਰਬਾਰ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਅਕਤੂਬਰ ਵਿੱਚ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਹੀ ਆਪਣੇ ਕੋਲ ਜੋ ਉਚੇਚੇ ਤੌਰ 'ਤੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਵੀ ਪਹੁੰਚ ਰਹੇ ਹਨ, ਜੋ ਆਪ ਸੰਗਤਾਂ ਨੂੰ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੀਕਰ ਜੋ ਕਥਾ ਦੁਆਰਾ ਸ਼ਾਮ ਦੇ ਦੀਵਾਨਾਂ ਵਿੱਚ ਨਿਹਾਲ ਕਰਿਆ ਕਰਨਗੇ। ਸਭ ਸੰਗਤਾਂ ਨੇ ਇਸ ਸਮੇਂ ਦਾ ਲਾਹਾ ਲੈਣਾ ਜੀ, ਅਤੇ ਨਵੰਬਰ ਵਿੱਚ ਜੋ 24 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ, ਇਸੇ ਸੰਬੰਧ ਵਿੱਚ ਜਿੱਥੇ ਸਹਿਜ ਪਾਠਾਂ ਦੇ ਭੋਗ ਪੈਣੇ ਹਨ ਉੱਥੇ 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਵਨਾਸੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ, ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦੱਸਦੇ ਨੇ ਅੰਮ੍ਰਿਤ ਵੇਲਿਆ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਆਪਣੇ ਚਰਨਾਂ ਨਾਲ ਜੋੜਿਆ, ਨਾਮ ਦੀ ਦਾਤ ਬਖਸ਼ੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ 718 ਅੰਕ ਦੇ ਉੱਤੇ ਟੋਡੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਵਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ। ਟੋਡੀ ਮਹੱਲਾ ਪੰਜ, ਪਹਿਲੀ ਪੰਕਤੀ ਹੀ ਸਤਿਗੁਰੂ ਜੀ ਦੀ ਇਸ ਫੁਰਮਾਨ ਦੀ ਰਹਾਉ ਦੀ ਪੰਕਤੀ ਏ। ਹਾਰ ਹਾਰ ਚਰਨ ਹਿਰਦੈ ਉਰਤਾਰੇ, ਉਸ ਵਾਹਿਗੁਰੂ ਦੇ ਚਰਨ, ਗੁਰੂ ਕੇ ਚਰਨ ਆਪਣੇ ਹਿਰਦੇ ਦੇ ਵਿੱਚ ਧਾਰ। ਸਿੱਖੀ ਦੇ ਵਿੱਚ ਬਸ ਇੱਕੋ ਹੀ ਹੈ ਕਿ ਸਤਿਗੁਰ ਦੇ ਚਰਨਾਂ ਦੇ ਨਾਲ ਜੁੜਿਆ ਰਹਾ। ਸਿੱਖ ਇੱਥੋਂ ਨਹੀਂ ਉੱਠਦਾ। ਕੋਈ ਸਿੱਖ ਨੂੰ ਆ ਕੇ ਤੈਨੂੰ ਕੁਛ ਦਿਆਂਗਾ, ਤੂੰ ਉਹਦੇ ਚਰਨਾਂ ਨੂੰ ਟੁੱਟ ਜਾ, ਸਿੱਖ ਕਹਿੰਦਾ ਮੈਂ ਸਰੀਰ ਛੱਡ ਦਿਆਂਗਾ। ਸਤਿਗੁਰ ਸਾਹਿਬ ਜੀ ਦਾ ਇੱਕ ਇਲਾਹੀ ਬਚਨ ਨੇ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਵਲਾ। ਅਸੀਂ ਕਈ ਵਾਰੀ ਇਹਦੇ ਅਰਥ ਕਰ ਦਿੰਦੇ ਹਾਂ ਵੀ ਸਾਨੂੰ ਰਾਜ ਨਹੀਂ ਚਾਹੀਦਾ, ਮੁਕਤੀ ਨਹੀਂ ਚਾਹੀਦੀ। ਕਈ ਸੱਜਣਾਂ ਨੇ ਵਿਆਹ ਕਰ ਦਿੱਤਾ, ਨਹੀਂ ਇਹ ਨਹੀਂ, ਸਿੱਖ ਨੂੰ ਰਾਜ ਨਹੀਂ ਚਾਹੀਦਾ, ਸਿੱਖ ਨੂੰ ਮੁਕਤ ਨਹੀਂ ਹੋਣਾ। ਨਹੀਂ, ਸਿੱਖ ਦੀ ਇੱਕ ਨੰਬਰ ਤੇ ਆ ਕਿ ਜਦੋਂ ਕਿਸੇ ਨੇ ਕਿਹਾ, ਜੇ ਇੱਕ ਯੋਗੀ ਨੇ ਐਲਾਨ ਕੀਤਾ ਸੀ ਕਿ ਆਓ ਜਿਹੜਾ ਮੇਰਾ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦਾ ਸੁਰਗ ਦਾ ਰਾਜ ਦੇ। ਦੁਨੀਆਂ ਭੱਜੀ ਗਈ ਪਰ ਸਿੱਖ ਨਹੀਂ ਗਿਆ, ਸਿੱਖ ਚਰਨਾਂ ਨਾਲ ਜੁੜਿਆ ਰਿਹਾ। ਯੋਗੀ ਨੇ ਕਿਹਾ ਕੋਈ ਰਹਿ ਤਾਂ ਨਹੀਂ ਗਿਆ ਉਹ, ਕਹਿੰਦੇ ਜੀ ਇੱਕ ਸਿੱਖ ਭਾਈ ਤਿਲਕੂ ਗੁਰੂ ਨਾਨਕ ਦਾ ਸਿੱਖ ਹੈ, ਉਹ ਨਹੀਂ ਆਇਆ। ਕਹਿੰਦੇ ਜਾਓ ਉਹਨੂੰ ਕਹਿ ਦਿਓ ਆ ਜਾ ਮੇਰੇ ਦਰਸ਼ਨ ਕਰ ਲਾ, ਤੈਨੂੰ 2 ਸਾਲ ਦਾ ਰਾਜ ਦੇ ਦਿਆ। ਤਿਲਕੂ ਨੂੰ ਆਖਿਆ ਨਹੀਂ ਕਿ ਮੈਂ ਆਪਣੇ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਮੈਂ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਦਾ। ਗੱਲ ਨੇੜੇ ਰੱਖੀਏ, ਜਦੋਂ ਤਿਲਕੂ ਨਹੀਂ ਆਇਆ ਜੋਗੀ ਉਹਦੇ ਘਰ ਚਲਾ ਗਿਆ। ਭਾਈ ਤਿਲਕੂ ਨੇ ਕੁੰਡਾ ਬੰਦ ਕਰ ਲਿਆ ਵੀ ਕਿਤੇ ਇਹ ਨਾ ਹੋਵੇ ਜੋਗੀ ਆਖੇ ਕਿ ਮੇਰੇ ਦਰਸ਼ਨ ਹੋ ਗਏ ਤੇ ਤੈਨੂੰ ਸੁਰਗ ਮਿਲ ਗਿਆ। ਆਖਿਆ ਨਹੀਂ, ਤੇਰੀ ਦੀਦਾਰ ਨਹੀਂ ਕਰਦੇ ਕਿਉਂਕਿ ਮੈਨੂੰ ਸੁਰਗ ਚਾਹੀਦਾ ਹੀ। ਸਿੱਖ ਤੇ ਸੁਰਗਾਂ ਦੀ ਚਾਹਣਾ ਰੱਖਦਾ ਹੀ ਨਹੀਂ। ਇਹ ਤੇ ਰਿਸ਼ੀਆਂ ਮੁਨੀਆਂ ਦੀ ਫਿਲਾਸਫੀ ਹੈ, ਇਸਲਾਮ ਦੀ ਫਿਲਾਸਫੀ ਹੈ ਵੀ ਜੰਨਤ ਚਾਹੀਦੀ ਹੈ ਸਾਡੇ ਘਰ ਦੀ। ਅਖੀਰ ਜੋਗੀ ਕਹਿੰਦਾ ਓਏ ਜਿਸ ਗੁਰੂ ਦੇ ਨਾਲ ਇੰਨਾ ਜੁੜਿਆ ਹੋਇਆ, ਚੱਲ ਮੈਨੂੰ ਵੀ ਉੱਥੇ ਲੈ ਚੱਲ।
ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਰਨ ਵਾਲੇ ਕਿੱਥੇ ਆ? ਬ੍ਰਹਮ ਹੇ ਸਿੱਧ ਮੁਨ ਇੰਦਰਾ ਮੋਹਿ ਠਾਕੁਰ ਹੀ ਦਰਸਾ। ਕੋਈ ਆਖੇ ਤੈਨੂੰ ਬ੍ਰਹਮਪੁਰੀ ਮਿਲੇਗੀ, ਸਿੱਖ ਕਹਿੰਦਾ ਨਹੀਂ ਮੈਨੂੰ ਬ੍ਰਹਮਪੁਰੀ ਨਹੀਂ ਚਾਹੀਦੀ, ਮੈਂ ਆਪਣੇ ਗੁਰੂ ਚਰਨਾਂ ਨਾਲ ਜੁੜਿਆ। ਤੂੰ ਹੈ ਮੈਨੂੰ ਸੇਵਪੁਰੀ ਚਾਹੀਦੀ ਹੈ ਮਿਲੇਗੀ, ਸਿੱਖ ਕਹਿੰਦਾ ਨਹੀਂ ਮੈਂ ਸੇਵਪੁਰੀ ਨਹੀਂ ਲਾਂ। ਸਾਹਿਬਜ਼ਾਦੇ ਚਰਨਾਂ ਨਾਲ ਜੁੜੇ ਹੋਏ, ਬਹੁਤ ਧਿਆਨ ਦਿਓ ਜੇ ਕਈ ਵਾਰੀ ਆਪਣੇ ਸਤਾਤ ਨੂੰ ਸੋਚਦੇ ਨਹੀਂ। ਸਾਹਿਬਜ਼ਾਦਿਆਂ ਨੂੰ ਇਹੀ ਕਿਹਾ ਗਿਆ ਸੀ ਕਿ ਤੁਹਾਨੂੰ ਨਵਾਬੀਆਂ ਦਿਆਂ, ਤੁਹਾਨੂੰ ਹੂਰਾਂ ਦਿਆਂਗੇ, ਤੁਹਾਡੀਆਂ ਚੌਂਦਰਾਂ ਹੋਣਗੀਆਂ। ਕਹਿਣ ਲੱਗੇ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਅਸੀਂ ਸਿੱਖ ਹਾਂ। ਸਿੱਖ ਕਿਸੇ ਵੀ ਲਾਲਚ ਵਿੱਚ ਉਹਦੇ ਚਰਨਾਂ ਨਾਲੋਂ ਟੁੱਟਦਾ ਨਹੀਂ ਹੈ। ਕੋਈ ਆਖੇ ਸਾਨੂੰ ਕਿ ਆਪ ਚਰਨਾਂ ਟੁੱਟ ਕੇ ਰਾਜ ਲੈ ਲਾ, ਨਹੀਂ, ਇਹੋ ਜਿਹੇ ਰਾਜ ਦੀ ਲੋੜ ਨਹੀਂ ਜਿਹੜਾ ਉਹਦੇ ਚਰਨਾਂ ਨੂੰ ਟੁੱਟਦਾ। ਸਾਨੂੰ ਉਹੋ ਜਿਹੀ ਮੁਕਤੀ ਦੀ ਲੋੜ ਨਹੀਂ ਜਿਹੜੀ ਮੁਕਤੀ ਸਾਨੂੰ ਉਹਦੇ ਚਰਨਾਂ ਦੇ ਨਾਲੋਂ ਤੋੜ ਦੇਵੇ। ਸਾਨੂੰ ਉਹੋ ਜਿਹੇ ਸੁਰਗ ਦੀ ਲੋੜ ਨਹੀਂ ਜਿਹੜੇ ਉਹਦੇ ਚਰਨਾਂ ਦੇ ਨਾਲੋਂ ਤੋੜ ਦੇਵੇ, ਨਹੀਂ ਉਹਦੇ ਚਰਨਾਂ ਵਿੱਚ ਸਾਨੂੰ ਰਾਜ ਪ੍ਰਾਪਤ ਹੈ, ਉਹਦੇ ਚਰਨਾਂ 'ਚ ਸਾਨੂੰ ਮੁਕਤ ਪ੍ਰਾਪਤ ਹੈ। ਉਹਦੇ ਨਾਮ ਨਾਲ ਜੁੜੀਏ ਸਾਨੂੰ ਦੀਦਾਰ ਬਖਸ਼ ਜਾਂਦਾ, ਜਿਹਦੇ 'ਚ ਦੁਨੀਆਂ ਦੀ ਕੋਈ ਵਸਤੂ ਲੋਕ ਪ੍ਰਲੋਕ ਦੀ ਵਸਤੂ ਨਹੀਂ ਹੈ। ਸਿੱਖ ਨੇ ਕੀਤਾ ਹਰ ਹਰ ਚਰਨ ਹਰਿਦੈ ਔਰ ਧਾਰ ਹੈ। ਹੁਣ ਕੁਛ ਦੇ ਧਾਰੀ ਨੇ ਉਹ ਕਹਿੰਦੇ ਸਿੱਖੋ ਤੁਹਾਡੇ ਘਰ ਤਾਂ ਲਿਖਿਆ ਹੋਇਆ ਇਹੀ ਪੰਕਤੀ ਪੜ੍ਹਦੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਵਲਾ ਰਹੇ। ਤੇ ਗੁਰੂ ਤੁਹਾਨੂੰ ਚਾਹੀਦਾ, ਤੇ ਗੁਰੂ ਅਸੀਂ ਯਾਦ ਰੱਖਿਓ ਜੇ ਦੇਹ ਧਾਰੀ ਗੁਰੂ ਦੇ ਜਿਹੜੇ ਹੱਡੀਆਂ ਮਾਸ ਲਹੂ ਦੇ ਜਿਹਨੂੰ ਉਚਾਰਨ ਕਹਿ ਰਹੇ ਆ, ਦੁਨੀਆਂ ਭਰ ਦੇ ਡਾਕਟਰ ਲੱਗ ਜਾਣ ਕਿਸੇ ਦੇ ਹਿਰਦੇ 'ਚ ਨਹੀਂ ਵੱਸ ਸਕਦੇ। ਦੁਨੀਆਂ ਭਰ ਦੇ ਡਾਕਟਰ, ਔਰ ਦੁਨੀਆਂ ਦੇ ਵਿੱਚ ਕਿਸੇ ਕੌਮ ਦੇ ਕੋਲ ਇਹ ਫਿਲਾਸਫੀ ਨਹੀਂ ਹੈਗੀ ਕਿ ਉਹ ਜਿੱਥੇ ਬੈਠੇ ਜਿਸ ਵਕਤ ਮਰਜ਼ੀ ਬੈਠੇ ਉਹ ਹਰ ਥਾਂ ਉਹਦੇ ਚਰਨਾਂ ਦੇ ਨਾਲ ਜੁੜ ਸਕਦਾ ਹੈ, ਉਹਦੇ ਚਰਨਾਂ 'ਚ ਬੈਠ ਸਕਦਾ ਹੈ, ਉਹਦੇ ਚਰਨਾਂ 'ਚ ਹਾਜ਼ਰੀ ਲਵਾ ਸਕਦਾ ਹੈ, ਉਹਦੇ ਚਰਨਾਂ ਨੂੰ ਆਪਣੇ ਹਿਰਦੇ ਧਾਰਨ ਕਰ ਸਕਦਾ। ਕਿਸੇ ਹੈਬਰ ਨੇ, ਕਿਸੇ ਰਿਸ਼ੀ ਮੁਨੀ ਨੇ, ਕਿਸੇ ਪੈਗੰਬਰ ਨੇ ਕਿਰਪਾ ਨਹੀਂ। ਇਸਲਾਮ ਦੀ ਦੁਨੀਆਂ ਕੁਰਾਨੇ ਕਰੀਮ ਨੂੰ ਆਪਣੀ ਪਾਕ ਪਵਿੱਤਰ ਕਿਤਾਬ ਮੰਨਦੀ ਏ, ਪਰ ਉਹ ਇਹ ਨਹੀਂ ਮੰਨਦੀ ਕਿ ਇਹ ਚਰਨ ਨੇ। ਮੱਕੇ ਨੂੰ ਰੱਬ ਦਾ ਘਰ ਮੰਨਦੇ ਆ, ਸੰਗੇ ਅਸਵਦ ਦੇ ਬੋਸੇ ਲੈਂਦੇ ਆ, ਉਹਨਾਂ ਚਰਨ ਹੀ ਹੈ। ਈਸਾਈ ਮੱਤ ਵਿੱਚ ਈਸਾ ਨੂੰ ਪੈਗੰਬਰ ਮੰਨਦੇ ਆ, ਬਾਈਬਲ ਨੂੰ ਹੋਲੀ ਬੁੱਕ ਮੰਨਦੇ ਆ, ਪਰ ਉਹ ਉਹਨਾਂ ਦੇ ਰਹਿਬਰ ਦੇ ਚਰਨ ਨਹੀਂ ਹੈਗੇ। ਸਾਡੇ ਗੁਆਂਢ ਵਿੱਚ ਹਿੰਦੂ ਧਰਮ ਹੈ ਜੇ ਨਦੀਆਂ ਨਾਲਿਆਂ ਦੀ ਪੂਜਾ ਹੈਗੀ, ਜਾਨਵਰਾਂ ਦੀ ਪੂਜਾ ਹੈਗੀ ਹੈ, ਦਰਖਤਾਂ ਦੀ ਪੂਜਾ ਹੈਗੀ, ਪੱਥਰਾਂ ਦੀ ਪੂਜਾ ਹੈਗੀ ਹੈ, ਪਰ ਉਹਨਾਂ ਕੋਲ ਗੁਰੂ ਚਰਨ ਉਸ ਵਾਹਿਗੁਰੂ ਦੇ ਚਰਨ ਨਹੀਂ ਹੈਗੇ। ਐਸੀ ਬਖਸ਼ਿਸ਼ ਕਿਸੇ ਰਿਸ਼ੀ ਮੁਨੀ ਨੇ, ਕਿਸੇ ਪੈਗੰਬਰ ਨੇ ਨਹੀਂ ਕੀਤੀ ਕਿ ਸਿੱਖਾ ਉਹਦੀ ਉਮਤ ਜਿਸ ਵਕਤ ਚਾਹੇ ਜਿਸ ਥਾਂ ਤੇ ਚਾਹੇ ਉੱਥੇ ਉਹਦੇ ਚਰਨਾਂ ਨਾਲ ਜੁੜ ਜਾਵੇ। ਸਾਹਿਬ ਜੀ ਕਹਿੰਦੇ ਆ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਕਿ ਆ ਮੈਂ ਤੈਨੂੰ ਗੁਰੂ ਕਾ ਸ਼ਬਦ ਦਿਆਂ, ਆ ਇਹ ਸ਼ਬਦ ਹੀ ਨਾਮ ਹੈ, ਇਹ ਸ਼ਬਦ ਹੀ ਚਰਨ ਨੇ, ਇਹਨੇ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨਾ। ਗੋਬਿੰਦ ਚਰਨਨ ਕੋ ਬਲਹਾਰੀ, ਬਲਹਾਰੀ ਕੁਰਬਾਨ ਹੋ ਜਾ, ਮੈਂ ਉਹਦੇ ਚਰਨਾਂ ਤੋਂ
ਕੁਰਬਾਨ ਹੋ ਜਾਵਾਂ ਉਹਦੇ ਚਰਨਾਂ ਤੋਂ, ਇੱਕ ਰਾਜ ਕੀ ਸੈਂਕੜੇ ਰਾਜ ਵਰਗਾ ਸੀ, ਉਹਦੇ ਚਰਨਾਂ ਤੋਂ ਇੱਕ ਮੁਕਤੀ ਕੀ ਸੈਂਕੜੇ ਮੁਕਤੀਆਂ ਵਰਗੀਆਂ ਸੀ। ਚਰਨਾਂ ਨੂੰ ਤੋੜ ਕੇ ਕੋਈ ਰਾਜ ਦੇਵੇ ਸਾਨੂੰ ਨਹੀਂ ਚਾਹੀਦਾ, ਚਰਨਾਂ ਨੂੰ ਤੋੜ ਕੇ ਕੋਈ ਸਾਨੂੰ ਸੁਰਗ ਦੇ ਨਹੀਂ ਚਾਹੀਦਾ।

ਜਿਹੜੇ ਤੁਸੀਂ ਕਹਿੰਦੇ ਤਰੀਕੇ, ਤੁਹਾਡੇ ਦਿੱਤੇ ਹੋਣੇ ਤਰੀਕੇ ਜਿਹੜੇ ਆ, ਇਸ ਭਵਜਲ ਸੰਸਾਰ ਸਮੁੰਦਰ ਤੋਂ ਤਾਰ ਨਹੀਂ ਸਕਦੇ, ਉਹ ਆਪ ਡੁੱਬ ਗਏ। ਜਪ ਹਰ ਹਰ ਪਾਰ ਉਤਾਰੀ, ਸਿੱਖ ਨੇ ਗੁਰੂ ਦੀ ਮੱਤ ਦੇ ਚਰਨਾਂ ਨੂੰ ਜਪਣਾ ਕੀਤਾ, ਉਹਦੇ ਚਰਨਾਂ ਨੂੰ ਜਪ ਰਿਹਾ। ਜਪਦਾ ਹੈ ਸਿੱਖ ਮਨ ਨਾਲ ਵੀ ਤੇ ਜਪਦਾ ਹੈ ਸਿੱਖ ਰਸਨਾ ਨਾਲ ਵੀ। ਰਸਨਾ ਨਾਲ ਜਪਣਾ ਵੀ ਜ਼ਰੂਰੀ ਹੈ ਸਾਡੇ ਘਰ ਚ, ਤੇ ਮਨ ਨਾਲ ਦਿਲ ਨਾਲ ਯਾਦ ਕਰਨਾ ਵੀ ਜ਼ਰੂਰੀ। ਦੋ ਸਿੱਖ ਨੇ ਜਿਨ੍ਹਾਂ ਦੀ ਬਾਣੀ ਪ੍ਰਵਾਨ ਚੜ੍ਹੀ, ਕੋਈ ਆਤਮਕ ਮੰਡਪ ਕਵੀਆਂ ਸਾਰਿਆਂ ਨੇ ਬਹੁਤ ਸੋਹਣਾ ਲਿਖਿਆ ਹੋਇਆ ਜੀ। ਇਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ 52 ਕਵੀ ਨੇ, ਜਦੋਂ ਕਲਗੀਧਰ ਪਾਤਸ਼ਾਹ ਅੱਗੇ ਨੂੰ ਗਏ, ਇਹ ਗਿਣਤੀ 52 ਤੋਂ ਬਹੁਤ ਵੱਧ ਗਈ। ਉਹਨਾਂ ਕਵੀਆਂ ਨੇ ਵੀ ਬਹੁਤ ਸੋਹਣਾ ਲਿਖਿਆ। ਕਲਗੀਧਰ ਪਾਤਸ਼ਾਹ ਨੇ ਮੁੱਖ ਤਿੰਨ ਥਾਵਾਂ ਤੇ ਕਵੀ ਦਰਬਾਰ ਹੋਇਆ। ਪਹਿਲਾ ਕਵੀ ਦਰਬਾਰ ਹੋਇਆ ਪਾਉਂਟਾ ਸਾਹਿਬ ਦੀ ਧਰਤੀ ਤੇ, ਦੂਜਾ ਕਵੀ ਦਰਬਾਰ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ, ਤੀਜਾ ਕਵੀ ਦਰਬਾਰ ਜਦੋਂ ਸਤਿਗੁਰ ਨੇ ਲੱਖੀ ਜੰਗਲ ਖਾਲਸਾ ਦੀਦਾਰ ਆਏ ਕੀਤੋ ਨੇ, ਇੱਥੇ ਵੀ ਕਵੀਆਂ ਨੇ ਬਹੁਤ ਸੋਹਣੇ ਬਚਨ ਉਚਾਰਨ ਕੀਤੇ ਹੋਏ ਆ। ਪਰ ਇਹ ਯਾਦ ਰੱਖਿਓ ਜੇ ਕਿ ਉਹ ਬਚਨ ਬਹੁਤ ਸੋਹਣੇ ਆ, ਪਰ ਆਤਮਕ ਮੰਡਲ ਦੇ ਵਿੱਚ ਜਿਹੜੇ ਗੁਰੂ ਨੇ ਪ੍ਰਵਾਨ ਕਰ ਲਿਆ, ਜਿਹਨਾਂ ਦੀ ਬਣ ਜਾ ਕੀਰਤਨ ਹੋ ਸਕਦਾ, ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ। ਹੁਣ ਭਾਈ ਨੰਦ ਲਾਲ ਜੀ ਕਹਿੰਦੇ ਕਿ ਮੈਂ ਉਹਦੇ ਚਰਨਾਂ ਨੂੰ, ਮੈਂ ਉਹਦੀ ਯਾਦ ਦਿਲ ਨਾਲ ਵੀ ਕਰਦਾ, ਮੈਂ ਉਹਦੀ ਯਾਦ ਜਵਾਨ ਨਾਲ ਵੀ ਕਰਦਾ। ਹੁਣ ਭਾਈ ਸਾਹਿਬ ਨੂੰ ਪੁੱਛੀਏ, ਭਾਈ ਸਾਹਿਬ ਜੇ ਤੁਸੀਂ ਮੰਨਣਾ ਕਰਦੇ ਸੀ, ਦਿਲ ਨਾ ਕਰਦੇ ਸੀ, ਜਵਾਨ ਨਾਲ ਕੀ ਲੋੜ ਸੀ? ਜੇ ਤੁਸੀਂ ਜਵਾਨ ਨਾਲ ਕਰਦੇ ਸੀ ਫਿਰ ਦਿਲ ਨਾਲ ਲੋੜ ਸੀ। ਹਮ ਬਾ ਦਿਲ ਯਾਦ ਏ ਖੁਦਾ ਬਸ ਜ਼ੁਬਾਂ ਖੁਦਾ ਵਾਹਿਗੁਰੂ। ਜਿਵੇਂ ਉਹਨੂੰ ਯਾਦ ਕਰਦਾ ਦਿਲ ਦੇ ਨਾਲ, ਮੈਂ ਉਹਨੂੰ ਯਾਦ ਕਰਦਾ ਆਪਣੀ ਜ਼ੁਬਾਨ ਦੇ ਨਾਲ। ਕਿਉਂ? ਈ ਜ਼ੁਬਾਨ ਸ਼ੁੱਧ ਦਿਲ, ਦਿਲ ਸ਼ੁੱਧ ਏ ਜ਼ੁਬਾਂ। ਕਹਿੰਦੇ ਜਦੋਂ ਮੈਂ ਦਿਲ ਨਾਲ ਯਾਦ ਕਰਦਾ ਮੇਰੀ ਜ਼ੁਬਾਨ ਪਵਿੱਤਰ, ਮੇਰੇ ਰਸਨਾ ਪਵਿੱਤਰ ਹੁੰਦੀ। ਜਦੋਂ ਮੈਂ ਰਸਨਾ ਨਾਲ ਯਾਦ ਕਰਦਾ ਵਾਂ ਮੇਰਾ ਦਿਲ ਪਵਿੱਤਰ ਹੁੰਦਾ। ਸਿੱਖ ਨੇ ਜਪਣਾ ਹੈ ਰਸਨਾ ਦੇ ਨਾਲ, ਸਿੱਖ ਨੇ ਜਪਣਾ ਹੈ ਦਿਲ ਦੇ ਨਾਲ। ਜਦੋਂ ਜਪੇਗਾ ਉਦੋਂ ਸਿੱਖ ਦੇ ਅੰਦਰ ਇੱਕ ਭਰੋਸਾ ਵੱਜੇਗਾ, ਸਿੱਖ ਨੂੰ ਇਹੋ ਜਿਹੀ ਬਖਸ਼ਿਸ਼ ਹੋਏਗੀ, ਉਹਦੇ ਨਾਲ ਇਹੋ ਜਿਹੇ ਕੌਤਕ ਲੱਗਣਗੇ ਕਿ ਉਹਦਾ ਨਿਸ਼ਚਾ ਵੱਧਦਾ ਜਾਏਗਾ।

ਜੇ ਜਪਦਿਆਂ ਜਪਦਿਆਂ ਮੇਰੇ ਹਿਰਦੇ ਚ ਇੰਨਾ ਭਰੋਸਾ ਬਣ ਗਿਆ ਹੁਣ ਮੈਨੂੰ ਜਪਦਿਆਂ ਜਪਦਿਆਂ ਮੇਰਾ ਸੇਵਾ ਕਰਨ ਨੂੰ ਮਨ ਕਰ ਗਿਆ ਕਿ ਮੈਂ ਹੁਣ ਉਹਦੀ ਸੇਵਾ ਵੀ ਕਰ ਲਾ। ਅੰਦਨ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣ ਧਾਰਕਾਰੀ। ਹੁਣ ਮੈਂ ਕੇਵਲ ਥੋੜੇ ਸਮੇਂ ਵਾਸਤੇ ਜਿਹੜਾ ਹੈਗਾ ਵੀ ਨਿਤਨੇਮ ਕਰ ਲਿਆ, ਜੇ ਹੁਣ ਦਿਨ ਰਾਤ ਜਿਹੜਾ ਏਡੀਆਂ ਤਾਕਤਾਂ ਦਾ ਮਾਲਕ ਹੈ ਇਹ ਵਾਪਰਿਆ ਦੁਨੀਆਂ ਚ ਨਹੀਂ ਵਾਪਰਿਆ ਸਾਡੇ ਘਰ ਚ। ਕੋਈ ਗਾਵੈ ਕੋ ਸੁਣੇ, ਕੋਈ ਗਾਉਣ ਵਾਲਾ ਹੋਵੇ ਕੋਈ ਸੁਣੇ।

ਕਲਗੀ ਧਰ ਪਾਤਸ਼ਾਹ ਅਜੇ ਮਾਲਵੇ ਦੇ ਇਲਾਕੇ ਚ ਵੀ ਸੀ ਆਏ। ਸਤਿਗੁਰ ਸਾਹਿਬ ਜੀ ਨੇ ਦੱਖਣ ਦੀ ਯਾਤਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਦੋ ਵਾਰ ਸ਼ੁਰੂ ਕੀਤੀ। ਜਦੋਂ ਪਹਿਲੀ ਵਾਰ ਸ਼ੁਰੂ ਕੀਤੀ ਤੇ ਇਹ ਖਬਰ ਆ ਗਈ ਕਿ ਔਰੰਗਜ਼ੇਬ ਦੀ ਮੌਤ ਹੋ ਗਈ, ਉਦੋਂ ਯਾਤਰਾ ਕੈਂਸਲ ਕਰ ਦਿੱਤੀ। ਸਤਿਗੁਰ ਨੇ ਫਿਰ ਤਿਆਰੀ ਕੀਤੀ ਦਮਦਮਾ ਸਾਹਿਬ ਤੇ ਕਲਗੀਧਰ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਅਜੇ ਨਹੀਂ ਸੀ ਆਏ, ਅਜੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵੀ ਨਹੀਂ ਸੀ ਹੋਈ, ਉਦੋਂ ਪਹਿਲਾਂ ਇੱਕ ਸਾਈਂ ਫਕੀਰ ਹੋਇਆ ਵਿਲਾਇਤ ਸ਼ਾਹ। ਇਹ ਦੰਦੀਵਾਲ ਚੌਹਾਨਾਂ ਵਿੱਚੋਂ ਸੀ। ਦੰਦੀਵਾਲ ਚੌਹਾਨ ਜਿਹੜੇ ਨਾ ਸਿੱਖ ਵੀ ਹੈਗੇ ਆ ਤੇ ਮੁਸਲਮਾਨ ਵੀ ਹੈਗੇ। ਅੱਧੀ ਰਾਤ ਨੂੰ ਉੱਠਦਾ ਹੈ ਤੇ ਧਿਆਨ ਕੀ ਦਾ ਧਰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ। ਫਿਰ ਸਵੇਰੇ ਉੱਠਦਾ ਹੈ ਤੇ ਪਾਣੀ ਲੈਂਦਾ ਹੈ ਤੇ ਰਸਤੇ ਹੀ ਛਿੜਕਦਾ ਹੈ ਤੇ ਲੋਕ ਪੁੱਛਦੇ ਆ, ਸਾਈਂ ਜੀ ਇਸ ਰਸਤੇ ਤੇ ਪਾਣੀ ਕਿਉਂ ਛਿੜਕਦੇ? ਕਹਿੰਦਾ ਮੇਰਾ ਰੰਗਲਾ ਮਾਹੀ ਆਉਣਾ ਹੈ। ਲੋਕ ਸਾਰੇ ਨੂੰ ਪਾਗਲ ਕਹਿਣ ਲੱਗ ਪਏ ਵੀ ਇਹ ਦਿਮਾਗ ਫਿਰ ਗਿਆ ਹੋਇਆ, ਵੀ ਇੱਕ ਕਮੜਾ ਹੋ ਗਿਆ ਹੋਇਆ। ਸਾਡੇ ਵਰਗਾ ਹੁੰਦਾ ਕਦੋਂ ਦੂਰ ਮੈਂ ਛੱਡ ਦਿੰਦਾ। ਉਹਨੇ ਰੋਜ਼ ਅੱਧੀ ਰਾਤ ਉੱਠ ਕੇ ਜੁੜ ਕੇ ਬੈਠ ਜਾਣਾ, ਵੇਖਿਆ ਦਿਨ ਚੜ੍ਹ ਗਿਆ ਤੇ ਪਾਣੀ ਲੈਣਾ ਤੇ ਫਿਰ ਰਸਤਾ ਹੀ ਛਿੜਕਣਾ, ਲੋਕਾਂ ਨੇ ਮਖੌਲ ਕਰਨਾ ਨਵੇਂ ਰੰਗਲਾ ਮਾਹੀ ਆ ਰਿਹਾ, ਕਿਤੇ ਧੂੜ ਨਾ ਉੱਡੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਮਦਮਾ ਸਾਹਿਬ ਤੋਂ ਦੱਖਣ ਵੱਲ ਨੂੰ ਤੁਰੇ, ਇਹ ਦੂਜੀ ਯਾਤਰਾ ਸੀ ਕਿ ਬਹਾਦਰ ਸ਼ਾਹ ਦੇ ਨਾਲ ਵਿਚਾਰ ਲਾਉਣੀ ਹੈ, ਉਹਨੂੰ ਰਾਜਭਾਗ ਗਵਾਇਆ ਹੈ ਤੇ ਸਤਿਗੁਰ ਸਾਹਿਬ ਜੀ ਸਰਦੂਲਗੜ੍ਹ ਦਾ ਇਲਾਕਾ 12 ਕਿਲੋਮੀਟਰ ਕਹਿਣ ਲੱਗੇ ਵਹੀਰ ਨੂੰ ਕਿ ਅੱਜ ਜਿਹੜਾ ਵਹੀਰ ਹੈ ਨਾ ਉਹ ਇੱਥੇ ਪਿੰਡ ਝੰਡਾ ਹੈ ਉਸ ਪਾਸੇ ਨੂੰ ਲੈ ਜਾ। ਉਹ ਹੁਣ ਸਵੇਰੇ ਉੱਠਿਆ ਪਾਣੀ ਛਿੜਕੇ

ਉੱਥੇ ਉੱਥੇ ਦਸਾਂ ਜਾਮਿਆਂ ਦੇ ਵਿੱਚ ਸਤਿਗੁਰ ਸਾਹਿਬ ਜੀ ਗਏ ਤੇ ਉਹ ਸਿੱਖ ਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਜਿਸ ਕੇ ਮਸਤਕ ਗੁਰ ਹੱਥ ਧਰੇ ਹੋ ਉਹ ਜਾਣਤ ਹੈ ਸਭ ਕੀ ਘੱਟ ਕੀ। ਜਿਹੜਾ ਚਰਨਾਂ ਨਾਲ ਜੁੜਿਆ ਹੋਇਆ ਸੀ ਹੁਣ ਉਹਨੇ ਕਿੰਨਾ ਸਮਾਂ ਉਹਦੇ ਚਰਨਾਂ ਦੇ ਨਾਲ ਪ੍ਰੀਤੀ ਪਾਈ ਏ ਉਡੀਕ ਨਹੀਂ ਛੱਡੀ, ਇੰਤਜ਼ਾਰ ਨਹੀਂ ਛੱਡੀ ਤੇ ਗੁਰੂ ਚਲਾ ਗਿਆ ਉਹਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਸਾਡੇ ਇਹੋ ਜਿਹੇ ਬਚਨਾਂ ਦੇ ਨਾ ਜਿਹੜੇ ਸਤਿਗੁਰ ਦੇ ਨੇ ਪਖੰਡੀ ਦੀ ਜਾਇਜ਼ ਫਾਇਦਾ ਹੈ। ਅੰਤਰ ਗਿਆਨ ਪ੍ਰਕਾਸ਼ ਭਿਓ ਹੈ ਆਸਾ ਮਨਸਾ ਸਭ ਛਟਕੀ। ਚਰਨਾਂ ਚ ਧਿਆਨ ਧਰਦੇ ਨੂੰ ਇਹ ਪ੍ਰਤੀਤ ਸੀ ਕਿ ਮੇਰਾ ਰੰਗਲਾ ਮਾਹੀ ਆਏਗਾ। ਅੱਜ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਅੰਦਰ ਗਿਆਨ ਹੋ ਗਿਆ। ਹਰ ਹਰ ਚਰਨ ਹਿਰਦੇ ਉਰ ਧਾਰੇ। ਸਾਡੇ ਮਨ ਅੰਦਰ ਨਾ ਆਸਾਂ ਹੁੰਦੀਆਂ ਇਹ ਮੁੱਕਦੀਆਂ ਨਹੀਂ। ਆਪਣਾ ਯਤਨ ਕਰੇ ਮਨੁੱਖ ਕਿ ਮੈਂ ਆਹ ਆਸ ਨਾ ਹੋਵੇ ਆਹ ਆਸ ਨਾ ਹੋਵੇ ਨਹੀਂ ਛੁੱਟ ਸਕਦਾ। ਪਰ ਜਿਵੇਂ ਜਿਵੇਂ ਚਰਨ ਨਾਲ ਜੁੜੇਗਾ ਨਾ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ ਕੋਈ ਪੰਜ ਦਸ ਮਿੰਟ ਸ਼ੁਰੂ ਕਰ ਲਿਆ ਕੋਈ ਦਸ ਮਿੰਟ ਪੰਦਰਾਂ ਮਿੰਟ ਸਬਦ ਸੁਰਤਾ ਅਭਿਆਸ ਵਾਹਿਗੁਰੂ ਗੁਰਮੰਤਰ ਦੇ ਨਾਲ ਤੇ ਸਾਹਿਬ ਜੀ ਉਹ ਜਿਹਨੇ ਇਉਂ ਲੱਗਾ ਹੋਇਆ ਦੇ ਕੋਲੇ ਆਏ ਉਹਦੇ ਸਿਰ ਤੇ ਹੱਥ ਧਰਿਆ। ਅੰਤਰ ਗਿਆਨ ਪ੍ਰਕਾਸ਼ ਭਿਓ ਹੈ ਆਸਾ ਮਨਸਾ ਸਭ ਛੁਟਕੀ। ਆਤਮ ਚੀਨ ਪ੍ਰਾਤਮ ਚੀਨਿਓ ਰਾਮ ਰਸਾਇਣ ਸੇਰ ਅਟਕੀ। ਜਿਹੜਾ ਸਤਿਗੁਰ ਨੇ ਇਹ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹ ਪਛਾਣੇਗਾ ਤਾਂ ਜੇ ਤੂੰ ਉਹਦੇ ਚਰਨਾਂ ਨੂੰ ਹਿਰਦੇ ਧਾਰੇਗਾ ਉਹਦੇ ਚਰਨਾਂ ਨਾਲ ਉੱਠ ਕੇ ਜੁੜੇਗਾ। ਉਹ ਵੇਖ ਉਹ ਸਾਈਂ ਧਿਆਨ ਧਰਦਾ ਹੈ ਉਹ ਚਰਨਾਂ ਨਾਲ ਜੁੜਦਾ ਹੈ। ਹੋ ਸਕਦਾ ਉਹਦੇ ਕੋਲ ਵਾਹਿਗੁਰੂ ਨਾਮ ਉਦੋਂ ਨਾ ਹੋਵੇ ਉਹਨੂੰ ਇਹੀ ਪਤਾ ਹੋਵੇ ਵੀ ਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਇਹੀ ਪਤਾ ਹੋਵੇ। ਲੇਕਿਨ ਉਹ ਧਿਆਨ ਧਰੀ ਬੈਠਾ ਹੈ ਭਾਵਨਾ ਉੱਥੇ ਹੈ ਤੇ ਸਾਹਿਬ ਜੀ ਨੇ ਉਹਨੂੰ ਇੰਨਾ ਗਿਆਨ ਦਿੱਤਾ ਕਿ ਉਹਦੇ ਅੰਦਰ ਪ੍ਰਕਾਸ਼ ਹੋ ਗਿਆ। ਉਹਨੇ ਆਪਣੀ ਆਤਮ ਨੂੰ ਪਛਾਣ ਲਿਆ। ਰਾਮ ਰਸਾਇਣ ਸੇ ਅਟਕੀ। ਜਿਹੜਾ ਰਮਿਆ ਹੋਇਆ ਰਾਮ ਹੀ ਜਿਹੜਾ ਕੁੱਲ ਦੁਨੀਆਂ ਨੂੰ ਆਤਮਿਕ ਮੰਡਲ ਦੀ ਅਵਸਥਾ ਸੂਨਾ ਬਣਾ ਸਕਦਾ ਹੈ। ਦੁੱਖ ਸੁੱਖ ਸਭ ਤਿਆਗ ਦਿਓ ਹੈ। ਹੁਣ ਨਾ ਦੁੱਖ ਨਾ ਵਾਸਤਾ ਨਾ ਸੁੱਖ ਨਾ ਵਾਸਤਾ। ਜਦੋਂ ਹਰ ਹਰ ਚਰਨ ਹਿਰਦੇ ਉਰ ਧਾਰੇ ਦੁੱਖ ਸੁੱਖ ਵਾਲੀ ਖੇਡ ਖਤਮ ਹੋ ਗਈ। ਦੁੱਖ ਸੁੱਖ ਸਭ ਤਿਆਗ ਦਿਓ ਹੈ। ਉਹਨੇ ਸਭ ਇਤਿਹਾਸ ਆਸਾ ਮਨਸਾ ਸਭ ਛਟਕੀ। ਸਭ ਕੁਝ ਖਤਮ ਹੋ ਗਿਆ ਕੇਵਲ ਉਹਦਾ ਨਾਂ ਇੱਕ ਹੋ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ ਸਿੱਖਾ ਤੂੰ ਵੀ ਉਹਦੇ ਚਰਨਾਂ ਨੂੰ ਆਪਣੇ ਹਿਰਦੇ ਧਾਰ। ਹਰ ਹਰ ਚਰਨ ਹਿਰਦੈ ਉਰ ਧਾਰ ਹੈ ਸਿਮਰ ਸੁਆਮੀ ਸਤਿਗੁਰ ਆਪਣਾ। ਸੁਆਮੀ ਮਾਲਕ ਵਾਹਿਗੁਰੂ ਸਤਿਗੁਰ ਉਹਨੂੰ ਆਪਣਾ ਬਣਾ ਕੇ ਆਪਣਾ। ਪੰਜਾਬ ਦੇ ਪਿੰਡਾਂ ਚ ਬੱਚੇ ਖੇਡਦੇ ਹੋਣ ਕਿਸੇ ਦੇ ਬੱਚੇ ਨੂੰ ਕੋਈ ਮਾਰਦਾ ਦੂਜਾ ਕਹੇਗਾ ਬੱਚੇ ਨੂੰ ਨਹੀਂ ਮਾਰਨਾ ਚਾਹੀਦਾ ਸੀਗਾ। ਲੇਕਿਨ ਕਿਤੇ ਬੱਚੇ ਦਾ ਮਾਂ ਪਿਓ ਸਾਹਮਣੇ ਹੋਵੇ ਨਾ ਉਹਦੇ ਬੱਚੇ ਨੂੰ ਕੋਈ ਮਾਰੇ ਉਹਨੂੰ ਇੰਨਾ ਦਰਦ ਹੁੰਦਾ ਭੱਜ ਕੇ ਦੂਜੇ ਥੱਪੜ ਮਾਰ। ਤੇਰੀ ਇਉਂ ਉਹਦੇ ਨਾਲ ਪ੍ਰੀਤੀ ਲੱਗੀ ਹੋਵੇ ਉਹਨੂੰ ਇਉਂ ਆਪਣਾ ਸਮਝੇ ਤੇ ਸਾਹਿਬ ਜੀ ਫਰਮਾਉਂਦੇ ਕਾਰਜ ਸਫਲ ਹਮਾਰੇ। ਤੇਰੇ ਸਾਰੇ ਕਾਰਜ ਸਫਲ ਹੋ ਜਾਣਗੇ। ਅਸੀਂ ਕਈ ਵਾਰੀ ਇਹਨੂੰ ਇਸ ਆਪਣੇ ਦੁਨਿਆਵੀ ਕਾਰਜ ਕੋਈ ਹੋਵੇ

ਘਰ ਦੇ ਵਿੱਚ ਕੋਈ ਆਨੰਦ ਕਾਰਜ ਹੋਵੇ, ਕੋਈ ਮਕਾਨ ਬਣਾਉਣ ਦਾ ਕਾਰਜ ਹੋਵੇ, ਅਸੀਂ ਉਹਨੂੰ ਕਹਿ ਦਿੰਦੇ ਹਾਂ, ਉਹ ਵੀ ਹੁੰਦੇ। ਪਰ ਜਿਹੜਾ ਸਾਡਾ ਕਾਰਜ ਇਸ ਜ਼ਿੰਦਗੀ ਦਾ ਮਨੋਰਥ ਹੈ, ਜਿਹਦੇ ਵਾਸਤੇ ਉਹ ਸਤਿਗੁਰ ਨੇ ਤਰਸ ਕਰਕੇ ਸਾਨੂੰ ਮਾਨਸ ਜਨਮ ਬਖਸ਼ਿਆ। ਅਸੀਂ ਕਈ ਵਾਰੀ ਕੁਝ ਅਲਫਾਜ਼ ਸਤਿਗੁਰ ਸਾਹਿਬ ਜੀ ਨੇ ਵਰਤੇ ਹੋਏ ਆ, ਜਿਹੜੀ ਫਿਲਾਸਫੀ ਕੁਛ ਇਸਲਾਮ ਦੀ ਏ, ਕੁਛ ਹਿੰਦੂ ਮਤ ਦੀ ਏ, ਉਹਦਾ ਮਤਲਬ ਇਹ ਨਹੀਂ ਕਿ ਉਹ ਹੈ। ਉਹ ਸਤਿਗੁਰ ਸਾਹਿਬ ਜੀ ਨੇ ਅਲਫਾਜ਼ ਤਾਂ ਵਰਤੇ ਆ ਕਿ ਪਹਿਲਾਂ ਮੈਂ ਤੇਰੀ ਫਿਲਾਸਫੀ ਤੇਰੇ ਧਰਮ ਅਨੁਸਾਰ ਆਖਾਂ ਕਿ ਤੂੰ ਆਪਣੇ ਧਰਮ ਅਨੁਸਾਰ ਵੀ ਨਹੀਂ ਹੈ, ਲੇਕਿਨ ਉਹਦੇ ਅੱਗੇ ਆਪਣੀ ਫਿਲਾਸਫੀ ਦਿੱਤੀ ਹੋਈ ਹੈ ਵੀ ਸਾਡੇ ਘਰ ਤੋਂ ਤੈਨੂੰ ਸੱਚਾਈ ਦੱਸਾਂ ਵੀ ਉਹ ਸੱਚਾਈ ਕੀ ਹੈਗੀ। ਜਿਵੇਂ ਆਪਾਂ ਕਹਿੰਦੇ 84 ਲੱਖ ਜੂਨ, ਇਹ ਸਿੱਖੀ ਦੀ ਫਿਲਾਸਫੀ ਨਹੀਂ ਹੈਗੀ। ਸਿੱਖੀ ਦੀ ਹਰ ਚੀਜ਼ ਜਿਹੜੀ ਹੈ ਉਹ ਅਣਗਿਣਤ ਹੈ, ਤੇ ਸਿੱਖੀ ਨੇ ਅਣਗਿਣਤ ਕਹਿਣਾ ਵੀ ਭਾਰ ਸਮਝਿਆ ਜੀ, ਇਹ ਵੀ ਪਾਪ, ਇਹ ਵੀ ਗੁਨਾਹ ਹੈ। 84 ਲੱਖ ਦੁਲਾਭ ਜਨਮ ਪਾਏ ਹੋਏ, ਨਾਨਕ ਨਾਮ ਸੰਭਾਲ ਤੂੰ ਸੋਧਨ ਨੇੜਾ ਆਏ ਹੋਏ। ਹੁਣ ਨਾਮ ਚਰਨ, ਲੇਕਿਨ ਅੱਗੇ ਕਿਸੇ 84 ਲੱਖ। ਇਹ ਸਨਾਤਨਵਾਦ ਦੀ ਫਿਲਾਸਫੀ ਇੱਕ 84 ਲੱਖ ਜੀ ਸਿੱਖੀ ਦੀ ਫਿਲਾਸਫੀ ਹੈ। ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ, ਹੋਰ ਉਦਮ ਕਰਦਾ ਬਹੁਤ ਪਰ ਉਹਦੇ ਚਰਨ ਉਹਦੇ ਨਾਮ ਨੂੰ ਗਾਉਣਾ ਉਹਦੇ ਨਾਮ ਨੂੰ ਨਹੀਂ ਜੁੜਦਾ। ਭਰਮੇ ਜੂਣ ਅਸੰਖ, ਹੁਣ ਸੰਖ ਹੁੰਦਾ ਤੇ ਗਿਣਤੀ ਵਿੱਚ ਸੀ, ਐੜਾ ਲੱਗ ਗਿਆ ਅਸੰਖ, ਗਿਣਤੀ ਕੋਈ ਨਹੀਂ ਵੀ ਕਿੰਨੀਆਂ ਜੂਨਾਂ ਤੇ ਅਸੀਂ ਭਟਕਦੇ ਫਿਰਦੇ ਸੀ, ਕਿੰਨੇ ਹੀ ਦੁਖੀ ਸੀ। ਮਰ ਜਨਮੇ ਆਵ ਹੀ, ਉਹ ਸਾਨੂੰ ਦੁਖੀ ਹੋਇਆ ਨੂੰ ਤਰਸ ਕਰਕੇ ਉਹਨੇ ਮਾਨਸ ਜਨਮ ਦਿੱਤਾ ਵੀ ਆ ਗਿਣਤੀ ਕੋਈ ਨੀ, ਅਸੰਖਾਂ ਜੂਨਾਂ ਚ ਭਟਕਦਾ ਸੀ ਤੇਰੇ ਤੇ ਮੈਂ ਤਰਸ ਕਰ, ਤੈਨੂੰ ਮਾਨਸ ਜਨਮ ਦਿੱਤਾ। ਆ ਜਨਮ ਦੇ ਵਿੱਚ ਤੂੰ ਆਪਣੇ ਦੁੱਖਾਂ ਨੂੰ ਕੱਟ ਸਕਦਾ ਹੈ, ਇਸ ਮਨੁੱਖਾ ਦੇਹੀ ਨੂੰ ਪਾ ਕੇ ਤੂੰ ਵਾਹਿਗੁਰੂ ਦੇ ਨਾਲ ਮਿਲਾਪ ਕਰ ਸਕਦਾ। ਰੋਜ਼ ਰਹਿ ਸੱਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਤੇਰੀ ਆਹ ਵਾਰੀ ਏ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਣ ਦੀ, ਆਹ ਕਾਲਜ ਤੋਂ ਜਿਹੜਾ ਸਫਲ ਹੋ ਜਾਏਗਾ। ਸੱਸਾ ਕੱਟ ਦਿਓ, ਫਲ ਫਲ ਤਾਂ ਦੁਨੀਆਂ ਦੇ ਆ, ਸੱਸਾ ਲੱਗ ਗਿਆ ਸ੍ਰੇਸ਼ਟ ਫਲ, ਜਿਹੜਾ ਉੱਤੋਂ ਫਲ ਆਤਮਕ ਮਿੱਤਰਾ ਵਾਹਿਗੁਰੂ ਨਾਲ ਮਿਲਾਪ।

ਜਾਂ ਚਰਨਾਂ ਨਾਲ ਜੁੜਿਆ ਹੋਇਆ ਨਾ, ਉਹਨੂੰ ਕੋਈ ਕਹੇ ਵੀ ਭਾਈ ਤੂੰ ਆਹ ਪੁੰਨ ਕਰ ਲਾ, ਇੰਨਾ ਦਾਨ ਕਰ ਲਾ, ਆਹ ਪੂਜਾ ਕਰ ਲਾ, ਉਹ ਬੜਾ ਠੋਕ ਕੇ ਜਵਾਬ ਦਿੰਦਾ। ਉਹ ਕਹਿੰਦਾ ਨਹੀਂ, ਜਿਹੜੇ ਤੁਸੀਂ ਪੁੰਨ ਕਹਿੰਦੇ ਜੇ ਨਾ, ਮੈਂ ਉਹ ਪੁੰਨ ਨਹੀਂ ਕਹਿੰਦੇ। ਤੁਸੀਂ ਕਹਿੰਦੇ ਦਾਨ, ਦਾਨੀ ਤੇ ਉਹ ਵਾਹਿਗੁਰੂ ਹੈ, ਉਹ ਤੋਂ ਬਿਨਾਂ ਕੋਈ ਦਾਨੀ ਨਹੀਂ ਹੈਗਾ।

ਨਾ ਜੇ ਸੱਜਣੋ ਜਿਹੜੇ ਤੁਸੀਂ ਕਹਿੰਦੇ ਜੇ ਨਾ ਉਹਦੇ ਨਾਲ ਬੰਦਾ ਹੋਰ ਹੰਕਾਰੀ ਉਹ ਤਾਂ ਇਹੋ ਜਿਹੇ ਨੇ ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਤੇ ਫਿਰ ਆਪਣੇ ਸਿਰ ਸਵਾਹ ਪਾ ਲਈ ਉਹ ਇਹੋ ਜਿਹੇ ਨੇ ਤੇ ਮੇਰੇ ਘਰ ਵਿੱਚ ਪੁੰਨ ਕੀ ਹੈ ਮੇਰੇ ਘਰ ਦਾਨ ਕੀ ਹੈ ਮੇਰੇ ਘਰ ਚ ਪੂਜਾ ਕੀ ਹੈ ਪੂਜਾ ਕੀਚੈ ਨਾਮ ਧਿਆਈਐ ਹਰ ਹਰ ਚਰਨ ਹਿਰਦੇ ਉਰ ਧਾਰੈ ਸਾਡੇ ਘਰ ਜਿਹੜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਡੇ ਘਰ ਆਹੀ ਪੂਜਾ ਸਾਡੇ ਘਰੇ ਪੁੰਨ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਾਡੇ ਘਰ ਉਹਨੂੰ ਵੇਖ ਕੇ ਜਿਹੜੇ ਉਹਨੇ ਗੁਣ ਬਖਸ਼ਿਆ ਵਾਹ ਵਾਹ ਕਰਨਾ ਉਹਨੂੰ ਸਾਡੇ ਘਰ ਇਹੀ ਦਾਨ ਹੈ ਸਾਡੇ ਘਰ ਇਹੀ ਪੂਜਾ ਹੈ ਹਰ ਕੀਰਤ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਕਰ ਸਾਡੇ ਘਰ ਇਹ ਤੱਤ ਵਿਚਾਰ ਹੈ ਤੁਹਾਡਿਆਂ ਕੋਲ ਰਿਸ਼ੀਆਂ ਮੁਨੀਆਂ ਕੋਲ ਸਾਡੇ ਗੁਰੂ ਨੇ ਰੋਜ਼ ਆਪਾਂ ਆਨੰਦ ਸਾਹਿਬ ਚ ਪੜ੍ਹਦੇ ਹਾਂ ਸਵੇਰ ਨੂੰ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ ਜਿਨ੍ਹਾਂ ਚ ਪੁੰਨ ਕਰਨ ਨੂੰ ਆਖਿਆ ਤਿੰਨ ਤੀਰਥਾਂ ਤੇ ਨਾਉਣ ਨੂੰ ਆਖਿਆ ਤਿੰਨ ਦਾਨ ਕਰਨ ਆਖਿਆ ਉਹਨਾਂ ਨੂੰ ਤੱਤ ਦੀ ਵਿਚਾਰ ਦਾ ਪਤਾ ਹੀ ਨਹੀਂ ਸੀ ਤੇ ਅਸੀਂ ਉਹਦੀ ਕੀਰਤੀ ਕਰਦੇ ਸਾਨੂੰ ਆਹ ਦੇ ਗਿਆ ਹੈ ਉਹ ਵੀ ਅਕਾਲ ਪੁਰਖ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਤੂੰ ਆਖਿਆ ਸੁਰਗ ਦਾ ਸੁਖ ਸਾਲ ਮਿਲੇ ਅਸੀਂ ਉਹਦੇ ਗੁਣ ਗਾਏ ਉਹਦੇ ਗੁਣ ਵਿੱਚ ਉਹ ਸੁੱਖ ਮਿਲਿਆ ਅਤੁਲ ਜਿਹੜਾ ਤੋਲਿਆ ਨਹੀਂ ਜਾ ਸਕਦਾ ਜੇ ਸੁੱਖ ਦੀ ਬਾਬਤ ਬਿਆਨ ਨਹੀਂ ਕੀਤਾ ਜਾ ਸਕਦਾ ਇੰਨਾ ਸੁੱਖ ਮਿਲਿਆ ਹੈ ਉਹ ਸੁੱਖ ਨੂੰ ਜਿਹੜਾ ਮਾਣਦਾ ਉਹ ਹੀ ਏ ਨਾਲ ਅਸੀਂ ਉਹ ਵਾਹਿਗੁਰੂ ਅਕਾਲ ਪੁਰਖ ਤੁਹਾਡੇ ਤੇ ਕਿਸੇ ਰਿਸ਼ੀ ਮੁਨੀ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਹੀ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿ ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੀ ਨਹੀਂ ਉਹਨੂੰ ਜਾਣਦੇ ਹੀ ਨਹੀਂ ਇਸੇ ਕਰਕੇ ਤੁਸੀਂ ਅਕਾਲ ਪੁਰਖ ਦੀ ਸਤਿਪੁਰਖ ਦੀ ਗੱਲ ਨਹੀਂ ਕੀਤੀ ਤੇ ਸਾਡਾ ਗੁਰੂ ਗੁਰੂ ਨਾਨਕ ਏ ਉਹ ਇੱਕ ਰੂਪ ਉਹਦੇ ਨਾਲ ਸਾਨੂੰ ਫਿਰ ਉਹਨੂੰ ਉਹਦੇ ਨਾਲ ਜੋੜਿਆ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਉਹ ਸਤਿਪੁਰਖ ਨੂੰ ਗੁਰੂ ਨਾਨਕ ਨੇ ਜਾਣਿਆ ਤੇ ਇਸ ਵਾਹੇ ਸਾਨੂੰ ਉਹ ਸਤਿਪੁਰਖ ਨਾਲ ਜੋੜ ਗਿਆ ਉਹ ਠਾਕੁਰ ਏ ਉਹ ਅਗਾਮੇ ਉਹ ਤਾਂ ਗਮਤਾ ਨਹੀਂ ਕਿਸੇ ਦੀ ਅਪਾਰੇ ਉਹਦਾ ਪਾਰਾਵਾਰ ਨਹੀਂ ਹੈ ਜੋ ਜਲ ਪਾਰ ਬ੍ਰਹਮ ਆਪਣੇ ਕੀਨੇ ਜਿਹੜਾ ਉਹਦੇ ਨਾਲ ਲੱਗ ਕੇ ਜਿਹਨੂੰ ਆਪਣੇ ਕਰ ਲਿਆ ਉਹਦੇ ਪਹਿਲਾਂ ਕਿੰਨੇ ਗੁਨਾਹ ਕੀਤੇ ਹੋਣ ਉਹ ਨਹੀਂ ਵਿਚਾਰਦਾ ਪਹਿਲੇ ਕਿਤੇ ਕਹਿੰਦਾ ਆ ਹੁਣ ਮੈਂ ਤੈਨੂੰ ਰਸਤਾ ਪਾ ਦਿਆ ਜਦੋਂ ਉਸ ਰਸਤੇ ਤੁਰਦਾ ਹੈ ਕਿੱਡੀਆਂ ਮਹਾਨਤਾ ਬਾਬਾ ਅਦਲੀ ਚੋਰ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਚਰਨਾਂ ਨਾਲ ਜੁੜ ਬਾਬਾ ਵਿਧੀ ਚੰਦ ਚੋਰ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਚਰਨਾਂ ਨਾਲ ਜੁੜਿਆ ਭਾਈ ਲੱਖੂ ਡਾਕੂ ਸੀ ਲੇਕਿਨ ਗੁਰੂ ਕੇ ਚਰਨਾਂ ਨਾਲ ਜੁੜਿਆ ਲਾਹੌਰ ਦਾ ਪ੍ਰਚਾਰਕ ਸਾਥੀ ਆਪ ਚਰਨਾਂ ਨਾਲ ਜੁੜਿਆ ਤੇ ਕਹਿੰਦਾ ਮੈਂ ਹੋਰਨਾਂ ਨੂੰ ਜੋੜਦੇ ਹਾਂ ਹੁਣ ਤਰੀਕਾ ਕੀ ਫੜਿਆ ਹੁਣ ਭਾਈ ਲੱਖੂ ਨੂੰ ਗੁਰੂ ਕਾ ਸਿੱਖ ਜਾਣ ਕੇ ਬੜਾ ਗੁਰੂ ਨਾਲ ਪ੍ਰੀਤੀ ਇਹਦੀ ਇਹਨੂੰ ਪੁੱਛਦਾ ਸ਼ਿਕਾਈ ਉਹੀ ਕਹਿੰਦਾ ਕਹਿੰਦਾ ਜਪਜੀ ਸਾਹਿਬ ਕੰਠ ਹੈਗਾ ਨਹੀਂ ਕਹਿੰਦਾ ਫਿਰ ਮੈਂ ਨਹੀਂ ਚੱਕਦਾ ਜਪਜੀ ਸਾਹਿਬ ਕੰਠ ਕਰ ਲਓ ਕਹਿੰਦਾ ਇਤਿਹਾਸ ਕਹਿੰਦਾ ਕਿ ਉਸ ਵੇਲੇ ਲਾਹੌਰ ਦੀਆਂ ਸਾਰੀਆਂ ਸਿੱਖ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਹੋ ਗਿਆ ਸੀਗਾ ਕਿ ਭਾਈ ਲੱਖੂ ਨੇ ਪ੍ਰਸ਼ਾਦਾ ਨਹੀਂ ਛਕਣਾ ਹੈਗਾ ਜੇ ਜਪਜੀ ਸਾਹਿਬ ਕੰਠ ਨਾ ਭਾਈ ਲੱਖੂ ਦਾ ਮਕਸਦ ਕੀ ਸੀ ਕਿ ਮੈਂ ਇਹਨਾਂ ਸਾਰਿਆਂ ਨੂੰ ਉਹਦੇ ਚਰਨਾਂ ਨਾਲ ਜੋੜਨਾ ਉਹ ਤੂੰ ਕੁਛ ਵੀ ਕੀਤਾ ਹੋਵੇ ਦੁਨੀਆਂ ਦੇ
ਪਾਪੀਆਂ ਨੂੰ ਧੱਕੇ ਮਾਰੇ ਗਏ ਆ, ਲੇਕਿਨ ਇੱਕ ਇਹ ਦਾਰੇ ਜਿਹਨੂੰ ਆਖਿਆ ਆ ਤੂੰ ਪਾਪੀ ਏ ਤੇ ਤੈਨੂੰ ਮੈਂ ਨਾਮ ਦਿਆ, ਤੈਨੂੰ ਚਰਨਾਂ ਨਾਲ ਜੋੜਾ, ਤੇਰੇ ਪਾਪ ਕੱਟ ਕੇ ਤੈਨੂੰ ਪਵਿੱਤਰ ਕਰ ਦੇਗਾ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਤ ਕੱਚ ਨਾ ਵਿਚਾਰੇ, ਨਾਮ ਰਤਨ ਉਹਦੇ ਵਾਸਤੇ ਹੀਰੇ ਜਵਾਹਰਤ ਕੀ ਹੈ। ਸਿੱਖ ਨੂੰ ਦੁਨਿਆਵੀ ਗਹਿਣਿਆਂ ਦਾ ਚਾਅ ਨਹੀਂ ਹੋਣਾ ਚਾਹੀਦਾ, ਜੇ ਪਾਉਣੇ ਵੀ ਹੋਣ ਨਾ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ 12 ਸਾਲ ਇੱਕ ਥਾਂ ਸੇਵਾ ਲਈ ਸੰਚਾਰ ਤੇ 12 ਸਾਲ ਤੱਕ ਸਾਹਿਬ ਤੇ ਜਿਹੜਾ ਜਥਾ ਪਹਿਲਾਂ ਸੀ ਉਹਦੇ ਤੇ ਸੋਨਾ ਬਿਲਕੁਲ ਮਨਾ ਸੀ, ਤਖ਼ਤ ਸਾਹਿਬ ਤੋਂ ਵੀ ਇਹ ਮਨਾ ਕਰਦਾ ਕੋਈ ਨੱਕ ਕੰਨ ਬਿਨ ਕੇ ਸੋਨਾ ਨਹੀਂ। ਕਿਹੜਾ ਕਹਿਣਾ ਪੈਣਾ, ਨਾਮ ਹੱਕ ਮਰਦਾਨੇ ਹੱਕ ਨੇ ਸਿੱਖਾ ਹੱਕ ਸੱਚਾ, ਤੇਰਾ ਗਹਿਣਾ ਕੀ ਹੈ ਉਹ ਸੱਚੀ ਦਾ ਨਾਮ ਮਰਦਾਨੇ ਹੱਕ ਜਿਹੜੇ ਉਸ ਅਕਾਲ ਪੁਰਖ ਸੱਚੇ ਦੇ ਮਰਦ ਨੇ, ਹੱਕ ਰਾ ਜੇਵਰ ਅਸਤ ਉਹਨਾਂ ਦੇ ਗਹਿਣੇ ਕੀ ਨੇ, ਨਾਮ। ਜਿਹਨੇ ਨਾਮ ਦਾ ਗਹਿਣਾ, ਚਸ਼ਮੇ ਛਾਂ ਅਜਨੂਰ ਹੱਕਪੁਰ ਗੋਹਰ ਅਸਤ, ਭਾਈ ਸਾਹਿਬ ਭਾਈ ਨੰਦ ਲਾਲ ਕਿ ਉਹਦੀਆਂ ਅੱਖਾਂ ਦੇ ਵਿੱਚ ਕੀਮਤੀ ਮੋਤੀ ਵਰਸਦੇ, ਉਹਦੇ ਵਾਸਤੇ ਰਤਨ ਕੀ ਏ, ਨਾਮ ਰਤਨ। ਉਹ ਕਹਿੰਦਾ ਮੇਰੇ ਵਾਸਤੇ ਸਭ ਤੋਂ ਕੀਮਤੀ ਰਤਨ ਜਿਹਦੇ ਚੁਣੀਆਂ ਦਾ ਪਤਾ ਨਹੀਂ ਪੁੱਛਦਾ, ਨਾਮ ਰਤਨ ਸੁਣ ਜਪ ਜਪ ਜੀਵਾਂ, ਮੈਂ ਉਹਦੇ ਨਾਮ ਨੂੰ ਜਪਾਂ, ਹਰ ਨਾਨਕ ਕੰਠ ਮਝਾਰੇ ਅਲਾਹੀ ਜੋਤ। ਪੰਜਵੇਂ ਜਾਮੇ ਦੇ ਵਿੱਚ ਕਿ ਮੈਂ ਆਪਣੇ ਕੰਠ ਦੇ ਵਿੱਚ, ਮੇਰੇ ਕੰਠ ਚ ਰਹੇ ਤੇ ਕਿਹੜਾ ਹਾਰ ਰਹੇ, ਉਹਦੇ ਨਾਮ ਦਾ ਹਾਰ ਰਹੇ, ਹਰ ਹਰ ਕੰਠ ਤੇ ਰਿਹਾ ਤੇ ਹਿਰਦੇ ਚ ਆਏਗਾ, ਹਰ ਹਰ ਚਰਨ ਹਿਰਦੇ ਉਰ ਧਾਰੇ, ਮੈਂ ਉਹਦੇ ਚਰਨਾਂ ਨਾਲ ਜੁੜਿਆ ਰਿਹਾ ਤੇ ਉਹਦੇ ਚਰਨਾਂ ਚੋਂ ਰਾਜ ਵੀ ਮਿਲੇਗਾ, ਉਹਦੇ ਚਰਨਾਂ ਚੋਂ ਮੁਕਤੀ ਵੀ ਮਿਲੇਗੀ, ਉਹਦੇ ਚਰਨਾਂ ਚ ਉਹਦੇ ਨਾਲ ਮਲਾਪ ਵੀ ਹੋਏਗਾ, ਸਿੱਖ ਦੀਆਂ ਆਸਾਂ ਹੀ ਖਤਮ ਹੋ ਜਾਣਗੀਆਂ, ਸਿੱਖ ਨੂੰ ਆਪਣੇ ਵਰਗਾ ਬਣਾ ਲਏਗਾ। ਜਦੋਂ ਆਪਣੇ ਵਰਗਾ ਬਣਾ ਲਏ ਉਦੋਂ ਇਹਦੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ ਕਰਿਓ ਜੀ, ਹੋਈਆਂ ਭੁੱਲਾਂ ਦੀ ਮਾਫੀ। ਅਨੰਦ ਸਾਹਿਬ ਦਾ ਪਾਠ ਆਓ ਸਾਰੇ ਰਲ ਕੇ ਕਰਾਂਗੇ, ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਕਾ ਸਦਕਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛੈ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜੈ ਪੰਥ ਕੀ ਜਿਥੜੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਬਿਰਾਦ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਹ ਸੇ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲ ਬਖਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾ ਹੋਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕਿੱਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ ਹਰਚੰਦ ਸਿੰਘ ਪਰਿਵਾਰ ਵੱਲੋਂ ਉਹਨਾਂ ਵੱਲੋਂ ਆਪ ਜੀ ਜਾਨ ਦੇ ਨਾਲ ਅਰਦਾਸ ਬੇਨਤੀ ਉਹਨਾਂ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆ ਗਏ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਲਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਤ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤ ਅਪਰੰਪਰਾ।

ਮਹੱਲਾ ਪੰਜਵਾ ਹਰ ਹਰ ਚਰਨ ਹਰਦੈ ਉਰ ਧਾਰੈ ਸਿਮਰ ਸੁਆਮੀ

ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹੁਰ ਕੱਛ ਨਾ ਵਿਚਾਰੇ ਨਾਮ ਰਤਨ ਸੁਣ ਜਪ

ज्ञान खोसी पी सच एक ओंकार सतनाम कट्टा निर्भव निर्भय।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Vaheguru, Vaheguru, Vaheguru,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

باہر

ਵਿੱਚ ਤਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਚਗਰ ਚੁਕਾਵੇ ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਤਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਚਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।